ਸਾਜਨ ਦੁਸ਼ਟ ਜਾ ਕਹਿ ਏਕ ਸਮਾਨ ਜੇਤਾ ਬੋਲਣ ਤੇਤਾ ਗਿਆਨ ਜੇਤਾ ਸੁਣਨਾ ਤੇਤਾ ਨਾਮ ਜੇਤਾ ਭੇਖਣ ਤੇਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋ ਹੋਏ ਸਹਿਜ ਬੈਰਾਗ ਸਹਿਜੇ ਹੀ ਹੱਸਣਾ ਸਹਿਜੇ ਚੂਪ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਭਾਉ ਸਹਿਜੇ ਮਿਟਿਓ ਸਗਲ ਦੁਰਾਉ ਸਹਿਜੇ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾ ਕੇ ਸਹਿਜ ਮਨ ਭਇਆ ਆਨੰਦ ਤਾਕੋ ਭੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮੈਂ ਆਤਮ ਰਸਿਆ ਤਾਕੇ ਸੰਗ ਅਬਨਾਸੀ ਵਸਿਆ ਸਹਿਜੇ ਆਸਣ ਆਸਤਰ ਭਾਇਆ ਸਹਿਜੇ ਅਨਹਤ ਸ਼ਬਦ ਵਜਾਇਆ ਸਹਿਜੇ ਰੁਣ ਚੁਣਕਾਰ ਸੁਹਾਇਆ ਤਾਕੇ ਕਰ ਪਾਰ ਬ੍ਰਹਮ ਸਮਾਇਆ ਸਹਿਜੇ ਜਾ ਕੋ ਪਰਿਓ ਕਰਮਾ ਸਹਿਜੇ ਗੁਰ ਭੇਟਿਓ ਸੱਚ ਧਰਮਾ ਜਾਕੇ ਸਹਿਜ ਭਇਆ ਸੋ ਜਾਣਾ ਨਾਨਕ ਦਾ ਤਾਕੇ ਕੁਰਬਾਣੇ ਗੋੜੀ ਮੁਹੱਲਾ ਪੰਜਵਾ ਪ੍ਰਥਮੇ ਗਰਭ ਵਾਸਤੇ ਟਰਿਆ ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪਰ ਗਵਨ ਕਰੇਂਗੇ ਬਪਰੇ ਕਵਨ ਅਸਥਾਨ ਜੋ ਕਬਹੂ ਨਾ ਟਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰਪੁਰੀ ਮੈਂ ਸਰ ਪਰ ਮਰਣਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸਹਿਵਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨਸ ਬਿਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਾਵ ਸਸ ਪਵਨ ਪਾਵਕ ਨੀਰਾਰੇ ਦਿਨ ਸਰੈਣ ਬਰਤਿ ਅਰ ਪਹਿਦਾ ਸਾਤ ਸਿਮਰਤ ਬਿਨਸੇ ਗੇ ਬੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਧੂਤੀ ਡੰਡੋਤ ਪ੍ਰਸਾਦਨ ਭੋਗਾ ਗਵਨ ਕਰੇ ਗੋ ਸਗਲੋ ਲੋਗਾ ਜਾਤ ਵਰਨ ਤੁਰ ਕਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਸਾਰ ਦੀ ਸੇ ਪਸਾਰਾ ਬਿਨ ਸਜਾਏ ਗੋ ਸਗਲ ਅਕਾਰਾ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨਿਹਚਲ ਸੱਚ ਥਾਨਾ ਤਹਾ ਸੰਗਤ ਸਾਧ ਗੁਣ ਰਸੈ ਅਨਪੋ ਨਗਰ ਤਹਾ ਸਾਧ ਵਸੈ ਤੈ ਪੋ ਪਰਮਾ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨਾ ਹੋਤਾ ਤੈ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੇ ਕੀਰਤਨ ਅਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੇ ਤਾਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਾ ਨਿਹਚਲ ਥਾਨ ਸਾਧ ਸੰਗਤ ਰਹਿ ਗੌੜੀ ਮੁਹੱਲਾ ਪੰਜਵਾ ਜੋ ਇਸ ਮਾਰੈ ਸੋਈ ਸੂਰਾ ਜੋ ਇਸ ਮਾਰੈ ਸੋਈ ਪੂਰਾ ਜੋ ਇਸ ਮਾਰੇ ਤਿਸੇ ਵਡਿਆਈ ਜੋ ਇਸ ਮਾਰੇ ਤਿਸਕਾ ਦੁੱਖ ਜਾਈ ਐਸਾ ਕੋਈ ਜੇ ਦੁਬਦਾ ਮਾਰ ਗਵਾਵੈ ਇਸੇ ਮਾਰ ਰਾ ਜੋ ਕਮਾਵੈ ਰਹਾਓ ਜੋ ਇਸ ਮਾਰੇ ਤਿਸਕੋ ਭਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸਕੀ ਤ੍ਰਿਸ਼ਨਾ ਬੁਝੈ ਜੋ ਇਸ ਮਾਰੇ ਸੋ ਦਰਗੈ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੇ ਗਤੀ ਜੋ ਇਸ ਮਾਰੇ ਤਿਸਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਹਚਲ ਧਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ ਸੋ ਅਨ ਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕੇ ਜੌਲਾ ਇਸ ਜਾਕੋ ਭੈ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿਦ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੁ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮੁਹੱਲਾ ਪੰਜਵਾ ਹਰ ਸੋ ਜੁਰੇ ਤਾਂ ਸਭ ਕੋ ਮੀਤ ਹਰ ਸਿਉ ਜੁਰੇ ਤਾਂ ਨਿਹਚਲ ਚੀਤ ਹਰ ਸਿਉ ਜੁਰੇ ਨਾ ਵਿਆਪੇ ਕਾੜਾ ਹਰ ਸਿਉ ਜੁਰੇ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰੇ ਨਾਹੀਂ ਹੋਰ ਰਹਾਓ ਵੱਡੇ ਵੱਡੇ ਜੋ ਦੁਨੀਆਂਦਾਰ ਕਾਹੂ ਕਾਜ ਨਾਹੀਂ ਗਵਾਰ ਹਰ ਕਾ ਦਾਸ ਨੀਚ ਕੁਲ ਸੁਣੈ ਤਿਸਕੇ ਸੰਗ ਖਿਨ ਮੈਂ ਉਧਰੈ ਕੋਟ ਮਜਨ ਜਾ ਕੇ ਸੁਣ ਨਾਮ ਕੋਟ ਪੂਜਾ ਜਾ ਕੇ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ
ਕੋਟ ਫਲਾ ਗੁਰ ਤੇ ਬੈਦ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨ ਸਜਾਏ ਮਾਇਆ ਕੇ ਹੇਤ ਹਰ ਅਬਨਾਸੀ ਤੁਮਰੇ ਸੰਗ ਮਨ ਮੇਰੇ ਰਚ ਰਾਮ ਕੈ ਰੰਗ ਜਾ ਕੈ ਕਾਮ ਉਤਰੇ ਸਭ ਭੂਖ ਜਾ ਕੈ ਕਾਮ ਨਾ ਜੋਹੇ ਦੂਤ ਜਾ ਕੈ ਕਾਮ ਤੇਰਾ ਵੱਡ ਗਮਰ ਜਾ ਕੈ ਕਾਮ ਹੋਵੇ ਤੂੰ ਅਮਰ ਜਾ ਕੇ ਚਾਕਰ ਕੋ ਨਹੀਂ ਡਾਨ ਜਾ ਕੇ ਚਾਕਰ ਕੋ ਨਹੀਂ ਬਾਨ ਜਾ ਕੇ ਦਫ਼ਤਰ ਪੁੱਛੇ ਨਾ ਲੇਖਾ ਤਾਂ ਕਿ ਚਾਕਰੀ ਕਰੋ ਵਿਸੇਖਾ ਜਾ ਕੇ ਊਨ ਨਾਹੀਂ ਕਾਹੂ ਬਾਤ ਏਕੇ ਆਪ ਅਨੇਕੇ ਭਾਤ ਜਾ ਕੀ ਦ੍ਰਿਹਟ ਹੋਏ ਸਦਾ ਨਿਹਾਲ ਮਨ ਮੇਰੇ ਕਰ ਤਾਂ ਕੀ ਘਾਲ ਨਾ ਕੋ ਚਤਰ ਨਾਹੀਂ ਕੋ ਮੂੜਾ ਨਾ ਕੋ ਹੀਣ ਨਾਹੀਂ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮੁਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰ ਪਿਆਰ ਜਾਰੀ ਤੂੰ ਜੀਵੇ ਸਾਕਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਗ ਸਦਾ ਥਿਰਥੀਆ ਰਹਾਉ ਬਿਨ ਸਿਮਰਨ ਤ੍ਰਿਗ ਕਰਮ ਕਰਾਸ ਕਾਗ ਬਤਨ ਬੈਠਾ ਮੈਂ ਵਾਸ ਬਿਨ ਸਿਮਰਨ ਪੈ ਕੂਕਰ ਕਾਮ ਸਾਕਤ ਬੇਸਵਾ ਪੂ ਤਿਨ ਨਾਮ ਬਿਨ ਸਿਮਰਨ ਜੈਸੇ ਸਿੰਘ ਸਤਾਰਾ ਬੋਲੇ ਕੂਰ ਸਾਕਤ ਮੁਖ ਕਾਰਾ ਬਿਨ ਸਿਮਰਨ ਘਰ ਤਪਕੀ ਨਿਆਈ ਸਾਕਤ ਥਨ ਪ੍ਰਹਿਟ ਫਰਾਹੀ ਬਿਨ ਸਿਮਰਨ ਕੂਕਰ ਹਰ ਕਾਇਆ ਸਾਕਤ ਲੋਭੀ ਬੰਧ ਨਾ ਪਾਇਆ ਬਿਨ ਸਿਮਰਨ ਹੈ ਆਤਮ ਖਾਤੀ ਨਸਾਕਤ ਨੀਚ ਤਿਸ ਕੋਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤੇ ਸਤਸੰਗ ਮਿਲਾਇਆ ਕਹੋ ਨਾਨਕ ਗੁਰ ਜਾਗਤ ਤਰਾਇਆ ਗੌੜੀ ਮੁਹੱਲਾ ਪੰਜਵਾ ਗੁਰ ਕੈ ਬਚਨ ਮੋਹੇ ਭਰਮ ਗਤ ਪਾਈ ਗੁਰ ਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਇਓ ਮੋਹੇ ਨਾਓ ਗੁਰ ਪ੍ਰਸਾਦ ਮੋਹੇ ਮਿਲਿਆ ਥਾਓ ਰਹਾਓ ਗੁਰ ਕੈ ਬਚਨ ਸੁਨ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਾਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਭੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਧਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿੱਧ ਗੁਰ ਕੈ ਬਚਨ ਪਾਇਆ ਨਾਉ ਨਿਧ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮੁਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਓ ਗੁਰ ਕਾ ਦਰਸਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹਉਮੈ ਮਲ ਹਰੋ ਤਿਸ ਗੁਰ ਕੋ ਚਲਾਵੋ ਪਾਖਾ ਮਹਾ ਅਗਨ ਤੇ ਹੱਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਤ ਜਿਨ ਗੁਰਮੁਖੋ ਦੀਨਾ ਜੀਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਪੈ ਭਰਮ ਦੁੱਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮੁਹੱਲਾ ਪੰਜਵਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹ ਨਾ ਬਿਨਾ ਤ੍ਰਿਗ ਤ੍ਰਿਗ ਅਸਨੇਹ ਰਹਾਉ ਨਾ ਬਿਨਾ ਜੋ ਪਹਿਰੈ ਖਾਏ ਜੋ ਕੂਕਰ ਜੂਠਨ ਮੈਂ ਪਾਏ ਨਾ ਬਿਨਾ ਜੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸਿੰਗਾਰ ਨਾ ਵਿਸਾਰ ਘਰੇ ਰਸ ਭੋਗ ਸੁੱਖ ਸੁਪਨੇ ਨਹੀਂ ਤਨ ਮੈਂ ਰੋਗ ਆ ਨਾਮ ਤਿਆਗ ਕਰੇ ਅਨਕਾਜ ਬਿਨ ਸਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੂੜ ਕਰਮ ਕਰ ਤੋ ਨਰਕ ਜਾਵੈ ਹਰ ਕਾ ਨਾਮ ਜਿਨ ਮਨ ਨਾ ਅਰਾਧਾ ਚੋਰ ਕੀ ਨਿਆਈ ਜਮਪੁਰ ਬਾਧਾ ਲੱਖ ਅਡੰਬਰ ਬਹੁਤ ਵਿਸਥਾਰਾ ਨਾਮ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ।

ਨਾਨਕ ਜਿਹ ਦੇ ਗੋੜੀ ਮੁਹੱਲਾ ਪੰਜਵਾ ਆਦ ਮੱਦ ਜੋ ਅੰਤ ਨਿਭਾਹ ਸੋ ਸਾਜਨ ਮੇਰਾ ਮਨ ਚਾਹ ਹਰ ਕੀ ਪ੍ਰੀਤ ਸਦਾ ਸੰਗ ਚੱਲ ਦਿਆਲ ਪੁਰਖ ਪੂਰਨ ਪ੍ਰਿਤ ਪਾਲ ਰਹਾਓ ਬਿਨਸਤ ਨਾਹੀ ਛੋੜ ਨਾ ਜਾਏ ਜੈ ਦੇਖਾ ਤੈ ਰਹਿਆ ਸਮਾਏ ਸੁੰਦਰ ਸੁਗੜ ਚਤਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਦੇ ਨਿਵਾਸ ਮਾਇਆ ਸਿਲ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵਤਨ ਨਿਤ ਬਾਲਾ ਹਰਿਆਂਤਰ ਬਾਲ ਸੰਗ ਰਖਵਾਲਾ ਕਹੁ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕੋ ਦੀਨ ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖੋਜਿਤ ਫਿਰੇ ਅਸੰਖ ਅੰਤ ਨ ਪਾਰੀਆ ਸਹੀ ਹੋਏ ਭਗਤ ਜਿਨ੍ਹਾਂ ਕਿਰ ਪਾਰੀਆ ਹੋ ਵਾਰੀਆ ਹਰ ਵਾਰੀਆ ਰਹਾਓ ਸੁਣ ਸੁਣ ਪੰਥ ਡਰਾਓ ਬਹੁਤ ਪੈ ਹਾਰੀਆ ਮੈਂ ਤੱਕੀ ਓੜ ਸੰਤਾਹ ਲਿਹੋ ਉਭਾਰੀਆ ਮੋਹਨ ਲਾਲ ਅਨੂਪ ਸਰਬਸਾਧਾਰੀਆ ਗੁਰ ਨਿਵ ਨਿਵ ਲਾਗੋ ਪਾਹੇ ਦਿਹੋ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇਕਸ ਬਲਹਾਰੀਆ ਸਭ ਗੁਣ ਕਿਸੇ ਨਾਹੇ ਹਰ ਪੂਰ ਭੰਡਾਰੀਆ ਚੌ ਦਿਸ ਜਪੀਏ ਨਾਹੋ ਸੁਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਹਾਰੀਆ ਗੁਰ ਕਾਢਿਓ ਭੁਜਾ ਪਸਾਰ ਮੋਹ ਕੁਪਾਰੀਆ ਮੈਂ ਜੀਤਿਓ ਜਨਮ ਅਪਾਰ ਬਹੁਰ ਨਾ ਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਤ ਕਥਾਰੀਆ ਹਰ ਦਰਗਹਿ ਸੋਭਾਵੰਤ ਬਹਾਲ ਉਡਾਰੀਆ ਜਨ ਨਾਨਕ ਲੱਦਾ ਰਤਨ ਅਮੋਲਾ ਪਾਰੀਆ ਗੁਰਸੇਵਾ ਭਉਜਲ ਤਰੀਏ ਗੁਰਸੇਵਾ ਭਉਜਲ ਤਰੀਏ ਕਹੋ ਪੁਕਾਰੀਆ ਗੋੜੀ ਮੁਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਰਾਇਣ ਹਰ ਰੰਗ ਰੰਗੋ ਜਪ ਜਿਹਵਾ ਹਰ ਏਕ ਮੰਗੋ ਰਹਾਓ ਤਜ ਹੋਮੇ ਗੁਰ ਗਿਆਨ ਭਜੋ ਮਿਲ ਸੰਗਤ ਔਰ ਕਰਮ ਲਿਖਿਓ ਜੋ ਦੀਸੇ ਸੋ ਸੰਗ ਨਾ ਗਇਓ ਸਾਕਤ ਮੂੜ ਲੱਗੇ ਪਚ ਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਦੇ ਕਿਨੇ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ ਨੋ ਨਿਧ ਪਾਵੇ ਅਤੁਲ ਸੁਖੋ ਨੈਨ ਅਲੋਵੋ ਸਾਧ ਜਨੋ ਹਿਰਦੇ ਗਾਵੋ ਨਾਮ ਨਿਧੋ ਕਾਮ ਕ੍ਰੋਧ ਲੋ ਮੋਹ ਤਜੋ ਜਨਮ ਮਰਨ ਦੋਥੇ ਰਹਿਓ ਦੁੱਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਦਿਰੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮੁਹੱਲਾ ਪੰਜਵਾ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗੈ ਮੇਰੇ ਮਨ ਸਭ ਸੁਖ ਪਾਇਓ ਰਹਾਓ ਬਲ ਤੋ ਜਲ ਤੋ ਤੌਕਿਆ ਗੁਰਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਭਾਵਕ ਸਾਗਰ ਗਹਿਰੋ ਚਰ ਸੰਤਨ ਨਾਵ ਤਰਾਇਓ ਨਾਹਮ ਕਰਮ ਨ ਧਰਮ ਸੁਚ ਪ੍ਰਭ ਗੈ ਭੁਜਾ ਅਪਾਇਓ ਭੋ ਖੰਡਨ ਦੁਖ ਭੰਜਨੋ ਭਗਤ ਵਛਲ ਹਰ ਨਾਇਓ ਅਨਾਥ ਨਾਥ ਕਿਰਪਾਲ ਦੀਨ ਸਮਰੱਥ ਸੰਤ ਉਟਾਇਓ ਨਿਰਗੁਣ ਯਾਰੇ ਕੀ ਬੇਨਤੀ ਦਿਹੋ ਦਰਸ ਹਰ ਰਾਇਓ ਨਾਨਕ ਸਰਨ ਤੁਹਾਰੀ ਠਾਕਰ ਸੇਵਕ ਦੁਆਰੇ ਆਇਓ ਗੌੜੀ ਮੁਹੱਲਾ ਪੰਜਵਾ ਰੰਗ ਸੰਗ ਭਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਣੀ ਹੋ ਸੰਚੋ ਹੋ ਖਾਟਤਾ ਸਗਲੀ ਅਵਧ ਬਿਹਾਨੀ ਰਹਾਓ ਹੋ ਸੂਰਾ ਪ੍ਰਧਾਨ ਹੋ ਕੋ ਨਾਹੀ ਮੁਝੇ ਸਮਾਨੀ ਜੋਬਨਵੰਤ ਆਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ ਜੂ ਅਲਝਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਦਵ ਸਖੇ ਪਾਛੇ ਤਿਨਹੂ ਕੋ ਸੰਪਾਨੀ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਅਹਮਦ ਸੁਚ ਕਰਮ ਕਰ ਇਹ ਬੰਧਨ ਬੰਧਾਨੀ ਦਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਰਾਗ ਗੌੜੀ ਪੂਰਬੀ ਸ਼ਾਂਤ ਮਹੱਲਾ ਪਹਿਲਾ ਮੁੰਦ ਰਹਿਣ ਦੇ ਹਿਲੜੀਆ ਜੀਓ ਨੀਂਦ ਨਾ ਆਵੈ ਸਾਤਨ ਦੁਬਲੀਆ ਜੀਓ ਪੈਰ ਕਹਿ ਹਾਵੈ ਤਨ ਥੀ ਦੁਬਲ ਕੰਤ ਹਾਵੈ ਕੇਵ ਨੈਣੀ ਦੇਖੇ
ਸਿੰਗਾਰ ਮਿਠਰਸ ਭੋਗ ਭੋਜਨ ਛਬ ਸਭ ਝੂਠ ਕਿਤੇ ਨਾ ਲੇਖੇ। ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ, ਨਾਨਕ ਸਾਧਨ ਮਿਲੇ ਮਲਾਈ ਬਿਨ ਪ੍ਰਨੀਦ ਨਾ ਆਵੇ। ਮੁੰਦ ਨਿਮਾਨੜੀਆ ਜੀਓ ਬਿਨ ਧਨੀ ਪਿਆਰੇ, ਕਿਉਂ ਸੁਖ ਪਾਵੇਗੀ ਬਿਨ ਔਰ ਥਾਰੇ। ਨਾ ਬਿਨ ਘਰ ਵਾਸ ਨਾਹੀ ਪੁੱਛੋ ਸਖੀ ਸਹੇਲੀਆਂ, ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੇ ਸੱਚ ਸਹੇਲੀਆਂ। ਸੱਚ ਮਨ ਸੱਜਣ ਸੰਤੋਖ ਮੇਲਾ, ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋਡੇ ਸਾ ਧਨ, ਨਾਮ ਸਹਿਜ ਸਮਾਣੀਆਂ। ਮਿਲ ਸਕੀ ਸਹੇਲੜੀ ਹੋ ਹਮ ਪਿਰ ਰਾਵੇ ਹਾ, ਗੁਰਪੁੱਛ ਲਿਖੋਗੀ ਜੀਓ ਸ਼ਬਦ ਸੁਨੇਹਾ, ਸ਼ਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆ, ਨਿਸ ਜਾਤੋ ਰਹੇ ਆਸਤਰ ਜਾਮ ਸੱਚ ਪਛਾਣਿਆ। ਸਾਚ ਕੀਮਤ ਸਦਾ ਨਾਉਤਨ ਸ਼ਬਦ ਨੇਹੋ ਨਿਵੇਲਿਓ, ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀਓ। ਮੇਰੀ ਐਸ਼ ਪੁੰਨੀ ਜੀਓ ਹਮ ਘਰ ਸਾਜਨ ਆਇਆ, ਮਿਲ ਵਰ ਨਾਰੀ ਮੰਗਲ ਗਾਇਆ, ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਅਮਾਹਿਓ। ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸੱਚ ਲਾਹਿਓ, ਕਰ ਜੋੜ ਸਾਤਨ ਕਰੇ ਬਿਨਤੀ ਰਹਿਣ ਦਿਨ ਰਸ ਭਿੰਨੀਆਂ, ਨਾਨਕ ਪੈਰ ਤਨ ਕਰੇ ਰਲੀਆਂ ਇਸ ਮੇਰੀ ਪੁੰਨੀਆ ਗੌੜੀ ਛੰਤ ਮਹੱਲਾ ਪਹਿਲਾ। ਸੁਣ ਨਾ ਪ੍ਰਭੂ ਜੀਓ ਇਕਲੜੀ ਬੰਨ ਮਾਹੇ, ਕਿਉਂ ਧੀਰੇਗੀ ਨਾਹ ਬਿਨਾ ਪ੍ਰਭ ਵੇ ਪਰਵਾਹੇ, ਤਨ ਨਾਹ ਬਾਜੋ ਰਹਿ ਨਾ ਸਕੈ ਬਿਖਮ ਰਹਿਣ ਕਨੇਰੀਆਂ, ਨੈ ਨੀਂਦ ਆਵੇ ਪ੍ਰੇਮ ਭਾਵੈ ਸੁਣ ਬਿਨੰਤੀ ਮੇਰੀਆ। ਬਾਜੋ ਪਿਆਰੇ ਕੋਈ ਨਾ ਸਾਰੇ ਇਕਲੜੀ ਕੁਰਲਾਏ, ਨਾਨਕ ਸਾਧਨ ਮਿਲੇ ਮਿਲਾਈ ਬਿਨ ਪ੍ਰੀਤਮ ਦੁੱਖ ਪਾਏ। ਪਿਰ ਛੋਡੜੀ ਜੀਓ ਕਮਣ ਮਿਲਾਵੈ, ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ, ਸ਼ਬਦੇ ਸੁਹਾਵੇ ਤਾਂ ਪਤ ਪਾਵੈ ਦੀਪਕ ਦੇਹ ਉਜਾਰੈ। ਸੁਣ ਸਖੀ ਸਹੇਲੀ ਸੱਚ ਸਹੇਲੀ ਸਾਚੇ ਕੇ ਗੁਣ ਸਾਰੈ, ਸਤਿਗੁਰ ਮੇਲੀ ਤਾਂ ਪਿਰ ਰਾਵੀ ਬਿਗਸੀ ਅੰਮ੍ਰਿਤ ਬਾਣੀ, ਨਾਨਕ ਸਾਧਨ ਤਾਂ ਪਿਰ ਰਾਵੈ ਜਾ ਤਿਸਕੇ ਮਨ ਪਹਾਣੀ। ਮਾਇਆ ਮੁਣੀ ਨਗਰੀਆ ਜੀਓ ਕੂੜ ਮੁੱਠੀ ਕੂੜਿਆਰੇ, ਕਿਉਂ ਖੁੱਲੇ ਗਲ ਜੇਵੜੀਆਂ ਜੀਓ ਬਿਨ ਗੁਰ ਅਤ ਪਿਆਰੇ, ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸਕੀ ਸਾ ਤਿਸਹੀ ਕਾ ਸੋ ਹੋਵੈ, ਪੁੰਨ ਦਾਨ ਅਨੇਕ ਨਹਾਵਣ ਕਿਉਂ ਅੰਤਰ ਮਲਤ ਹੋਵੇ। ਨਾ ਬਿਨਾਂ ਗਤ ਕੋਈ ਨਾ ਪਾਵੈ, ਹੱਠ ਨਹਿ ਗ੍ਰਹਿ ਬੇਬਾਣੇ, ਨਾਨਕ ਸੱਜ ਕਰ ਸ਼ਬਦ ਸੰਜਾਪੈ ਦਉਦਾ ਮਹਿਲ ਕੇ ਜਾਣੇ। ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ, ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਿਚਾਰੋ, ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ, ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਪਾਰੋ। ਨਾਮ ਕਾ ਵਪਾਰ ਮੀਠਾ ਭਗਤ ਲਾਹ ਅੰਨ ਦਿਨੋ, ਤਿਸ ਬਾਜ ਵੱਖਰ ਕੋਈ ਨਾ ਸੂਝੈ ਨਾਮ ਲੇ ਵੋਖੇ ਨਖਨੋ। ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ, ਨਾਨਕ ਨਾ ਮਹਾਰਸ ਮੀਠਾ ਗੁਰ ਪੂਰੇ ਸੱਚ ਪਾਇਆ। ਰਾਗ ਗੌੜੀ ਪੂਰਬੀ ਸ਼ਾਂਤ ਮੁਹੱਲਾ ਤੀਜਾ, ਇੱਕ ਓਅੰਕਾਰ ਸਤਨਾਮ ਗੁਰਪੁਰਖ, ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਸਾਤਨ ਬਿਨੋ ਕਰੇ ਜੀਓ ਹਰ ਕੇ ਗੁਣ ਸਾਰੇ, ਖਿਨ ਪਲ ਰਹਿ ਨਾ ਸਕੇ ਜੀਓ ਬਿਨ ਹਰ ਪਿਆਰੇ, ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰਬਿਨ ਮਹਿਲ ਨਾ ਪਾਈਏ, ਜੋ ਗੁਰ ਕਹੇ ਸੋਈ ਪਰ ਕੀ ਜੈ ਤਿਸ ਨਾਗਨ ਬਜਾਈਏ, ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ, ਬਿਨ ਸੇਵਿਆ ਸੁੱਖ ਨਾ ਪਾਏ ਨਾਨਕ ਸਾਧਨ ਮਿਲੇ ਮਲਾਈ ਜਿਸ ਨੂੰ ਆਪ ਮਲਾਏ, ਧਨ ਰਹਿਣ ਸਹੇਲੜੀਏ ਜੀਓ ਹਰ ਸਿਓ ਚਿਤ ਲਾਏ, ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚੋਂ ਆਪ ਗਵਾਏ, ਵਿੱਚੋਂ ਆਪ ਗਵਾਏ ਹਰ ਗੁਣ ਗਾਏ, ਅੰਦਰ ਲਾਗਾ ਭਾਉ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਓ, ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੋ, ਨਾਨਕ ਮਨ ਲਾ ਪਿਆਰੀ ਰਾਮ ਨਾ ਮੰਗੋਲ ਰਾਮ ਨਾ ਮੰਗਲ ਹਾਰੋ। ਧਨ ਅਕਰੜੀ ਜੀਓ ਬਿਨ ਨਾਹ ਪਿਆਰੇ, ਦੂਜੇ ਭਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ, ਬਿਨ ਸ਼ਬਦ ਪਿਆਰੇ ਕੁਣ ਤੁਰ ਤਾਰੇ, ਮਾਇਆ ਮੋਏ ਖਵਾਈ ਕੂੜ ਵਿਗੂਤੀ ਤਾ ਪਿਰ ਮੋਤੀ, ਸਾ ਤਨ ਮਹਿਲ ਨਾ ਪਾਈ
ਗੁਰ ਸ਼ਬਦੇ ਰਾਤੀ ਸਹਿਜੇ ਮਾਤੀ ਅੰਦਰ ਰਹੇ ਸਮਾਏ ਨਾਨਕ ਕਾਵਣ ਸਦਾ ਰੰਗ ਰਾਤੀ ਹਰ ਜੀਉ ਆਪ ਮਿਲਾਏ ਤਾਂ ਮਿਲੀਏ ਹਰ ਮੇਲੇ ਜੀਉ ਹਰ ਬਿਨ ਕਵਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਉ ਕੌਣ ਭਰਮ ਚੁਕਾਏ ਗੁਰ ਭਰਮ ਚੁਕਾਏ ਮਿਲੀਏ ਮਾਏ ਤਾਸਾ ਧਨ ਸੁਖ ਪਾਏ ਗੁਰ ਸੇਵਾ ਬਿਨ ਘੋਰ ਅੰਧਾਰ ਗੁਰ ਬਿਨ ਗੁਰ ਮਗ ਨਾ ਪਾਏ ਕਾਮਣ ਰੰਗ ਰਾਤੀ ਸਹਿਜੇ ਮਾਤੀ ਗੁਰ ਕੈ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕੈ ਭਾਏ ਪਿਆਰੇ ਗੋੜੀ ਮੁਹੱਲਾ ਤੀਜਾ ਪਿਰ ਬਿਨ ਖਰੀ ਨਿਮਾਣੀ ਜੀਓ ਬਿਨ ਪਿਰ ਕਿਉਂ ਜੀਵਾਂ ਮੇਰੀ ਮਾਈ ਪਿਰ ਬਿਨ ਨੀਂਦਨ ਆਵੇ ਜੀਓ ਕਾਪੜ ਤਨ ਨਾ ਸਹਾਈ ਕਾਪੜ ਤਨ ਸਾਵੇ ਜਾ ਪਿਰ ਭਾਵੇ ਗੁਰਮਤੀ ਚਿਤ ਲਾਈਏ ਸਦਾ ਸਾਗਣ ਜਾ ਸਤਿਗੁਰ ਸੇਵੇ ਗੁਰ ਕੈ ਆਂਕ ਸਮਾਈਏ ਗੁਰ ਸ਼ਬਦੇ ਮੇਲਾ ਤਾਂ ਪਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਣ ਨਾ ਪਿਆਰੀ ਜਾ ਹਰ ਕੇ ਗੁਣ ਸਾਰੇ ਸਾ ਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਇਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹੋਮੇ ਮਾਰੇ ਇਨ ਬਿਦ ਮਿਲੋ ਪਿਆਰੇ ਸਾ ਤਨ ਸੁਹਾਗਣ ਸਦਾ ਰੰਗ ਰਾਤੀ ਸਾਚੇ ਨਾਮ ਪਿਆਰੇ ਆਪਣੇ ਗੁਰ ਮਿਲ ਰਹੀਏ ਅੰਮ੍ਰਿਤ ਗਈਏ ਦੁਬਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ ਕਾਮਣ ਪਿਰਿਓ ਭੁੱਲੀ ਜੀਓ ਮਾਇਆ ਮੋਹੇ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੁੜਿਆਰੇ ਕੂੜ ਨਿਵਾਰੇ ਗੁਰਮਤ ਸਾਰੇ ਜੂਏ ਜਨਮ ਨਾ ਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੇ ਵਿੱਚੋਂ ਹੋਮੈ ਮਾਰੇ ਹਰ ਕਾ ਨਾਮ ਹਿਰਦੇ ਵਸਾਏ ਐਸਾ ਘਰੇ ਸਿੰਗਾਰੋ ਨਾਨਕ ਕਾਮਣ ਸਹਿ ਸਮਾਣੀ ਜੇ ਸਾਚਾ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਆਵੈ ਜੀਓ ਭਾਵੇ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੈ ਬਿਨ ਪਿਰ ਕਿਉਂ ਸੁੱਖ ਪਾਈਐ ਗੁਰ ਆਗੇ ਕਰੋ ਬੇਨਤੀ ਜੇ ਗੁਰ ਭਾਵੈ ਜੋ ਮਿਲੇ ਤਿਵੇ ਮਿਲਾਈਐ ਆਪੇ ਮੇਲ ਲੈ ਸੁਖਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਏ ਗੌੜੀ ਮੁਹੱਲਾ ਤੀਜਾ ਕਾਮਣ ਹਰ ਰਸ ਬੇਦੀ ਜੀਓ ਹਰ ਕੇ ਸਹਿਜ ਸੁਪਾਏ ਮਨ ਮੋਹਨ ਮੋਹੇ ਲਿਆ ਜੀਓ ਦੁਬਦਾ ਸਹਿ ਸਮਾਏ ਦੁਬਦਾ ਸਹਿ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕਸਾਦ ਭਰਿਆ ਗਲ ਤਾਂ ਹੀ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਿਰੋ ਪਿਆਰੀ ਨਾਨਕ ਕਾਮਣ ਪਿਰੇ ਪਿਆਰੀ ਵਿੱਚੋਂ ਆਪ ਗਵਾਏ ਕਾਮਣ ਪਿਰ ਪਾਇਆ ਜੀਓ ਗੁਰ ਕੈ ਭਾਏ ਪਿਆਰੇ ਰਹਿਣ ਸੁਖ ਸੁਤੀ ਜੀਓ ਅੰਤਰਿ ਔਰ ਤਾਰੇ ਅੰਤਰਿ ਔਰ ਤਾਰੇ ਮਿਲੀਏ ਪਿਆਰੇ ਅਨਦਿਨ ਦੁੱਖ ਨਿਵਾਰੇ ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾ ਪੀਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੁਹਾਗਣ ਗੁਰ ਕੈ ਹੇ ਤੇ ਉਪਾਰੇ ਆਵੋ ਦਇਆ ਕਰੇ ਜੀਓ ਪ੍ਰੀਤਮ ਹੱਥ ਪਿਆਰੇ ਕਾਮਣ ਬਿਨੋ ਕਰੇ ਜੀਓ ਸੱਚ ਸ਼ਬਦ ਸਿੰਗਾਰੇ ਸੱਚ ਸ਼ਬਦ ਸਿੰਗਾਰੇ ਹੋਮੇ ਮਾਰੇ ਗੁਰਮੁ ਕਾਰਜ ਸਵਾਰੇ ਜੁਗ ਜੁਗ ਏਕੋ ਸੱਚਾ ਸੋਹੀ ਬੂਝੇ ਕਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਹੇ ਸੰਤਾਪੀ ਕਿਸੇ ਆਗੇ ਜਾਏ ਪੁਕਾਰੇ ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰੇ ਅਤ ਪਿਆਰੇ ਮੁੰਦ ਇਆਣੀ ਭੋਲੀ ਨਿਗੁਣੀਆਂ ਜੀਓ ਪਿਰ ਅਗਮ ਅਪਾਰਾ ਆਪੇ ਮੇਲ ਮਿਲੀਏ ਜੀਓ ਆਪੇ ਬਖਸਣ ਹਾਰਾ ਅਵਗਣ ਬਖਸਣ ਹਾਰਾ ਕਾਮਣ ਕੰਤ ਪਿਆਰਾ ਘੱਟ ਘੱਟ ਰਿਹਾ ਸਮਾਈ ਪ੍ਰੀਮ ਪ੍ਰੀਤ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤਿਗੁਰ ਬੂਝ ਬਜਾਈ ਸਦਾ ਆਨੰਦ ਰਹੇ ਦਿਨ ਰਾਤੀ ਅੰਦਰ ਰਹੇ ਲਿਵਲਾਈ ਨਾਨਕ ਸਹਿਜੇ ਹਰ ਵਰ ਪਾਇਆ ਸਾ ਤਨ ਨੌ ਨਿਧ ਪਾਈ ਗੌੜੀ ਮੁਹੱਲਾ ਤੀਜਾ ਮਾਇਆ ਸਰ ਸਬਲ ਵਰ ਤੇ ਜੀਓ ਕਿਉਂ ਕਰ ਦੁੱਤਰ ਤਰਿਆ ਜਾਏ ਰਾਮ ਨਾਮ ਕਰ ਬੋਏ ਥਾ ਜੀਓ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਨ ਬਿਦ ਦੁੱਤਰ ਤਰੀਐ ਗੁਰਮੁਖ ਭਗਤ ਪ੍ਰਾਪਤ ਹੋਵੈ ਜੀਵ ਤਿਆਂ ਇਉ ਮਰੀਐ ਖਿਨਮੇ ਰਾਮ ਨਾਮ ਕਿਲ ਵਿਖ ਕਾਟੇ ਪੈ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕਾਂਚਨ ਭੈ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਓ ਰਾਮ ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸਤ ਭਾਈ ਖਰੇ ਪਿਆਰੇ ਜੀਓ ਡੂਬ ਮੂਏ ਬਿਨ ਪਾਣੀ
ਡੂ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹੋਮੇ ਧਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਭਰੇ ਗੁਰ ਵਿਚਾਰੇ ਗੁਰਮੁਖ ਹੋਵੇ ਰਾਮ ਨਾਮ ਵਖਾਣਾ ਆਪ ਤਰੈ ਕੁਲ ਤਾਰੇ ਨਾਨਕ ਨਾ ਵਸੈ ਘਟ ਅੰਤਰ ਗੁਰਮਤ ਮਿਲੇ ਪਿਆਰੇ ਰਾਮ ਨਾ ਬਿਨ ਕੋ ਥਿਰ ਨਾਹੀ ਜੀਓ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸੱਚੀ ਜੀਓ ਰਾਮ ਨਾ ਵਪਾਰਾ ਰਾਮ ਨਾ ਵਪਾਰਾ ਅਗਮ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਹੈ ਸਾਚੀ ਵਿੱਚੋਂ ਆਪ ਗਵਾਈਐ ਹਮ ਮਤਹੀਣ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨ ਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਿਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣਦਾਤਾ ਅਵਗਣ ਕਾਟੇ ਹਿਰਦੇ ਨਾਮ ਵਸਾਏ ਨਾਨਕ ਸਦ ਬਲਹਾਰੇ ਸੱਚੇ ਵਿਟੋਂ ਆਪੇ ਕਰੇ ਕਰਾਏ ਗੌੜੀ ਮੁਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਓ ਹਰ ਨਾਮ ਧਿਆਏ ਮੰਜੋ ਦੂਰ ਨਾ ਜਾਹੇ ਪਿਰਾ ਜੀਓ ਘਰ ਬੈਠਿਆਂ ਹਰ ਪਾਏ ਘਰ ਬੈਠਿਆਂ ਹਰ ਪਾਏ ਸਦਾ ਚਿੱਤ ਲਾਏ ਸਹਿਜੇ ਸਤ ਸੁਪਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਨਾਮੋ ਬੀਜੇ ਨਾਮੋ ਜੰਮੈ ਨਾਮੋ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾ ਮੀਠਾ ਪਿਰਾ ਜੀਓ ਜਾ ਚਾਖੇ ਚਿੱਤ ਲਾਏ ਰਸਨਾ ਹਰ ਰਸ ਚਾਖ ਮੂਏ ਜੀਓ ਅਨ ਰਸ ਸਾਧ ਗਵਾਏ ਸਦਾ ਹਰ ਰਸ ਪਾਏ ਜਾ ਹਰ ਭਾਏ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਇਹ ਵਡਾਣੀ ਚਾਕਰੀ ਪਿਰਾ ਜੀਓ ਧਨ ਛੋੜ ਪਰਦੇਸ ਸਦਾਏ ਇਹ ਵਡਾਣੀ ਚਾਕਰੀ ਪਿਰਾ ਜੀਓ ਧਨ ਛੋੜ ਪਰਦੇਸ ਸਦਾਏ ਦੂਜੇ ਕਿਨੈ ਸੁੱਖ ਨਾ ਪਾਇਓ ਪਿਰਾ ਜੀਓ ਵਿਖਿਆ ਲੋਭ ਲਭਾਏ ਵਿਖਿਆ ਲੋਭ ਲਭਾਏ ਭਰਮ ਭੁਲਾਏ ਉਹ ਕਿਉਂ ਕਰ ਸੁੱਖ ਪਾਏ ਚਾਕਰੀ ਵਡਾਣੀ ਖਰੀ ਦੁਖਾਲੀ ਆਪ ਵਿੱਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁੱਖ ਸੰਤਾਏ ਨਾਨਕ ਮਾਇਆ ਕਾ ਦੁੱਖ ਤਦੇ ਚੂਕੈ ਜਾਂ ਗੁਰ ਸ਼ਬਦ ਦੀ ਚਿਤ ਲਾਏ ਮਨਮੁਖ ਮੁਗਧ ਗਵਾਰ ਪਿਰਾ ਜੀਓ ਸ਼ਬਦ ਮਨ ਨਾ ਵਸਾਏ ਮਾਇਆ ਕਾ ਪਰਮ ਅੰਧ ਪਿਰਾ ਜੀਓ ਹਰ ਮਾਰਗ ਕਿਉਂ ਪਾਏ ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ ਮਨਮੁਖ ਆਪ ਗਣਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤ ਲਾਏ ਜਿਸ ਨੂੰ ਹਰ ਜੀਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ ਬੁਝਾਏ ਰਾਗ ਗੌੜੀ ਸ਼ਾਂਤ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਵੈਰਾਗ ਭਇਆ ਜੀਓ ਕਿਉਂ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਬਦਾਤੇ ਪੁਰਖੋ ਬਧਾਤਾ ਏਕ ਸ੍ਰੀਧਰ ਕਿਉਂ ਮਿਲੇ ਤੁਝੇ ਉਡੀਣੀਆਂ ਕਰ ਕਰੇ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉਂ ਮਿਲੀਏ ਪ੍ਰਭ ਦਾਤੇ ਇੱਕ ਬਿਨੋ ਕਰੋ ਜੀਉ ਸੁਣਕੰਤ ਪਿਆਰੇ ਮੇਰਾ ਮਨ ਤਨ ਮੋਹਿਲੀਆ ਜੀਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਅਦਾਸ ਧਨ ਕਿਉਂ ਧੀਰੇ ਗੁਣਵੰਤ ਨਾਹ ਦਿਆਲ ਬਾਲਾ ਸਰਬ ਗੁਣ ਭਰਪੂਰੇ ਪਰ ਦੋਸ ਨਾਹੀ ਸੁਖੈ ਦਾਤੇ ਹੋ ਵਿਛੜੀ ਬੁਰਿਆਰੇ ਬਿਨਵੰਤ ਨਾਨਕ ਦਇਆ ਧਾਰ ਹੋ ਕਰ ਆਵੋ ਨਾ ਪਿਆਰੇ ਹੋ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹੋ ਸਿਰ ਅਰਪੀ ਤਸਮੀਤ ਪਿਆਰੇ ਜੋ ਪ੍ਰਭ ਦੇਸ ਦੇਸਾ ਅਰਪਿਆ ਤਾਂ ਸੀਸ ਸਥਾਨ ਗੁਰਪਹਿ ਸੰਗ ਪ੍ਰਭੂ ਦਿਖਾਇਆ ਖਿਨ ਮਾਏ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਹਿਣ ਰਲੀਆਂ ਕਰੈ ਕਾਮਣ
ਮਿਟੇ ਸਗਲ ਅੰਦੇਸਾ, ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ। ਮੇਰਾ ਮਨ ਆਨੰਦ ਪਿਆ ਜੀਓ ਵਜੀ ਵਧਾਈ, ਕਰ ਲਾਲ ਆਇਆ ਪਿਆਰਾ ਸਭ ਤਿਖਾ ਬਜਾਈ। ਮਿਲਿਆ ਤਾਂ ਲਾਲ ਗੋਪਾਲ ਠਾਕਰ, ਸਖੀ ਮੰਗਲ ਗਾਇਆ ਸਭ ਮੀਤ ਬੰਧਵ ਹਰ ਕੇ ਉਪਜਿਆ, ਦੂਤ ਥਾਉ ਗਵਾਇਆ। ਅਨਹਤ ਵਾਜੇ ਵਜੇ ਘਰ ਮਹਿ, ਪਿਰ ਸੰਗ ਸੇਜ ਵਛਾਈ, ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਤ ਸੁਖਦਾਈ। ਗੌੜੀ ਮੁਹੱਲਾ ਪੰਜਵਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸਾਲਾ। ਧਰਮਸਾਲ ਅਪਾਰ ਦਿਆਰ ਠਾਕਰ, ਸਦਾ ਕੀਰਤਨ ਗਾਵਹੇ ਜੈ ਸਾਧ ਸੰਤ ਇਕੱਤਰ ਹੋਵੇ ਤਹਾਂ ਤੁਝੇ ਧਿਆਵਹੇ। ਕਰ ਦਇਆ ਮਿਆ ਦਿਆਲ ਸਵਾਮੀ, ਹੋ ਦੀਨ ਕਿਰਪਾਰਾ, ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸਨ ਸੁਖ ਸਾਰਾ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਾਨੇ ਏਕ ਜੀ ਅਵਰ ਸਭ ਰਾਲੀ, ਮਾਨੇ ਤਾਂ ਏਕ ਅਲੇਖ ਠਾਕਰ, ਜਿਨੇ ਸਭ ਕਲ ਧਾਰੀਆ ਤਦ ਬਚਨ ਗੁਰ ਕਹਿ ਵਸ ਕੀਆ। ਆਦਿ ਪੁਰਖ ਬਨਵਾਰੀਆ, ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ, ਬਿਨਵੰਤ ਨਾਨਕ ਪੈਜ ਰੱਖੋ ਸਭ ਸੇਵਕ ਸਰਨ ਤੁਮਾਰੀਆ। ਮੋਹਨ ਤਦ ਸਤਸੰਗ ਧਿਆਵੇ ਦਰਸ ਧਿਆਨਾ, ਮੋਹਨ ਜਮ ਨੇੜ ਨ ਆਵੇ ਤਦ ਜਪੇ ਨਿਧਾਨਾ। ਜਮ ਕਾਲ ਤਿੰਨ ਕੋ ਲੱਗੈ ਨਾਹੀ, ਜੋ ਇੱਕ ਮਨ ਧਿਆਵਹੇ ਮਨ ਬਚਨ ਕਰਮ ਜੇ ਤੁਧ ਅਰਾਧੈ ਸੇ ਸਭੇ ਫਲ ਪਾਵਹੇ। ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁਗਿਆਨਾ, ਬਿਨਵੰਤ ਨਾਨਕ ਰਾਜ ਨਹਿ ਚਲ ਪੂਰਨ ਪੁਰਖ ਭਗਵਾਨਾ। ਮੋਹਨ ਤੋਂ ਸੁਫਲ ਫਲਿਆ ਸਣ ਪਰਵਾਰੇ, ਮੋਹਨ ਪੁੱਤਰ ਮੀਤ ਭਾਈ ਕਟੰਬ ਸਭ ਤਾਰੇ, ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸਨ ਪਾਇਆ ਜਿਨੀ ਤੁਧ ਨੂੰ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਬੇਅੰਤ ਗੌਣ ਤੇਰੇ ਕਥੇ ਨਾ ਜਾਹੀ, ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ, ਜਿਤ ਲਗ ਤਰਿਆ ਸੰਸਾਰੇ। ਗੌੜੀ ਮੁਹੱਲਾ ਪੰਜਵਾਂ ਸਲੋਕ, ਪਤਤ ਅਸਾਂ ਖਪਨੀਤ ਕਰ ਪੁਨੇ ਪੁਨੇ ਬਲਹਾਰ, ਨਾਨਕ ਰਾਮ ਨਾਮ ਜਪ ਪਾਵਕੋ ਤਿੰਨ ਕਿਲ ਬਿਖਦਾ ਹਨਹਾਰ। ਸ਼ੰਤ ਜਪ ਮਨਾ ਤੂੰ ਰਾਮ ਨਰਾਇਣ, ਗੋਵਿੰਦਾ ਹਰ ਮਾਧੋ, ਧਿਆਏ ਮਨਾ ਮੁਰਾਰ ਮੁਕੰਦੇ ਕਟਿਏ ਕਾਰ ਦੁੱਖ ਫਾਦੋ। ਦੁੱਖ ਹਰਨ ਦੀਨ ਸਰਨ ਸ੍ਰੀ ਧਰ, ਚਰਨ ਕਮਲ ਆਰਾਧੀਐ ਜਮ ਪੰਥ ਬਿਖੜਾ ਅਗਨ ਸਾਗਰ, ਨਿਮਖ ਸਿਮਰਤ ਸਾਧੀਐ ਕਲ ਮਲੇ ਦਹਿਤਾ ਸੁੱਧ ਕਰਤਾ, ਦਿਨ ਸਰੈਣ ਅਰਾਧੋ ਬਿਨਵੰਤ ਨਾਨਕ ਕਰੋ ਕਿਰਪਾ, ਗੋਪਾਲ ਗੋਬਿੰਦ ਮਾਧੋ। ਸਿਮਰ ਮਨਾ ਦਮੋਦਰ ਦੁੱਖ ਹਰ, ਪਹਿ ਭੰਜਨ ਹਰ ਰਾਇਆ, ਸ੍ਰੀ ਰੰਗੋ ਦਿਆਲ ਮਨੋਹਰ, ਭਗਤ ਵਚਲ ਬਿਰਦਾਇਆ। ਭਗਤ ਵਚਲ ਪੁਰਖ ਪੂਰਨ, ਮਨੇ ਚਿੰਦਿਆ ਪਾਈਐ ਤਮ ਅੰਧਕੂਪ ਤੇ ਉਧਾਰੈ, ਨਾਮ ਮਨ ਵਸਾਈਐ ਸੁਰ ਸਿਧ ਗਣ ਗੰਧਰਵ ਮੁਨ ਜਨ, ਗੁਣ ਅਨਕ ਭਗਤੀ ਗਾਇਆ, ਬਿਨਵੰਤ ਨਾਨਕ ਕਰੋ ਕਿਰਪਾ, ਪਾਰ ਬ੍ਰਹਮ ਹਰ ਰਾਇਆ। ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ, ਸਰਬ ਕਲਾ ਜਿਨ ਧਾਰੀ, ਕਰਣਾ ਮੈਂ ਸਮਰੱਥ ਸਵਾਮੀ, ਘਟ ਘਟ ਪ੍ਰਾਣ ਆਧਾਰੀ। ਪ੍ਰਾਣ ਮਨ ਤਨ ਜੀ ਦਾਤਾ, ਬੇਅੰਤ ਅਗਮ ਅਪਾਰੋ, ਸਰਨ ਜੋਗ ਸਮਰੱਥ ਮੋਹਨ, ਸਰਬ ਦੁੱਖ ਬਿਦਾਰੋ। ਰੋਗ ਸੋਗ ਸਭ ਦੋਖ ਬਿਨਸੈ, ਜਪਤ ਨਾਮ ਮੁਰਾਰੀ, ਬਿਨਵੰਤ ਨਾਨਕ ਕਰੋ ਕਿਰਪਾ, ਸਮਰੱਥ ਸਭ ਕਲ ਤਾਰੀ। ਗੁਣ ਗਾਓ ਮਨਾ ਅਚੋਤ ਅਬਨਾਸੀ, ਸਭ ਤੇ ਊਚ ਦਿਆਲਾ, ਬਿਸੰਬਰ ਦੇਵਨ ਕੋ ਏਕ ਹੈ, ਸਰਬ ਕਰੇ ਪ੍ਰਤਪਾਲਾ। ਪ੍ਰਤਪਾਲ ਮਹਾਦਿਆਲ ਦਾਨ, ਦਇਆ ਧਾਰੈ ਸਭ ਕਿਸੈ, ਕਾਲ ਕੰਟਕ ਲੋ ਮੋਹ ਨਾਸੈ, ਜੀ ਜਾ ਕੈ ਪ੍ਰਭ ਬਸੈ। ਸੁਪਰਸੰਨ ਦੇਵਾ ਸਫਲ ਸੇਵਾ, ਭਈ ਪੂਰਨ ਕਾਲਾ, ਬਿਨਵੰਤ ਨਾਨਕ ਐਸ਼ ਪੁੰਨੀ, ਜਾਪਤ ਦੀਨ ਦਿਆਲਾ। ਗੌੜੀ ਮੁਹੱਲਾ ਪੰਜਵਾ, ਸੁਣ ਸਕੀਏ ਮਿਲੇ ਉਦਮ ਕਰੇ ਹਾਂ,
मनाए लै हर कंता मान त्याग कर भगत ठगौरी मोहा साधु मंत है सखी वसाया फिर छोड़ न जाई ए रीत भली भगवंत है नानक जरा मरण पै नरक निवार है पनीत करै तिस जंत है सुन सखिए भली बिनंती एहो मतांत पकाई है सहज सुपाई उपाद रहत होए गीत गोविंद गाइए कल कलेस मिटे ब्रह्म नस मन चिंदिया फल पाई है पार ब्रह्म पूर्ण परमेसर नानक नाम त्याई है सखी ऐश करी नित सुख मनाई परंपरा मेरी आस पुजाए चरण प्यासी दर्श बैरागन पेखो थान सबाए खोज लोहर संत जना संग।

0: ਪਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਤਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤਰ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ
1: ਜਾ ਕੇ ਮਨ ਗੁਰ ਕੀ ਪ੍ਰਤੀਤ ਤਹਿ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਾਂ ਲੋਹੈ ਜਾ ਕੇ ਹਿਰਦੈ ਏਕੋ ਹੋਏ ਸੱਚ ਕਰਨੀ ਸਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸੱਚੀ ਦ੍ਰਿੜ ਸੱਚਾ ਆਕਾਰ ਸੱਚ ਵਰਤੈ ਸੱਚਾ ਵਿਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੁਛ ਤ੍ਰੈ ਗੁਣ ਤੇ ਪ੍ਰਭ ਭੈਨਾ ਤਿਸੇ ਬੁਝਾਹੇ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਤੀ ਅਵਨਾਸੀ ਪ੍ਰਭੂ ਮਨ ਮੈਂ ਰਾਖ ਮਾਨਹ ਕੀ ਤੂੰ ਪ੍ਰਤੀਤ ਤਿਆਗ ਤਿਸ ਤੈ ਪਰੈ ਨਹੀਂ ਕੁਛ ਕੋਹੈ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗਹੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਹ ਨਾਨਕ ਕੇ ਮਨ ਇਹ ਅਨਰਾਹ ਮਨ ਸਾ ਪੂਰਨ ਸਰਨਾ ਯੋਗ।

ਸਭ ਠਾ ਹੈ ਨੰਨਾ ਬਿਦ ਕਰ ਬੰਤ ਮੁਨਾਹੀ ਆਪਣੇ ਕੀਮਤ ਗਾ ਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਹ ਜਪ ਜਪ ਜੀਵੇ ਨਾਨਕ ਹਰ ਨਾਮ ਨਾਮਕੇ ਧਾਰੇ ਸਗਲੇ ਜੰਤ ਹੂੰ ਨਾਮਕੇ ਧਾਰੇ ਖੰਡ ਬ੍ਰਹਿਮੰਡ ਹੂੰ ਨਾਮਕੇ ਧਾਰੇ ਸਿਮਰਤ ਵੇਦ ਪੁਰਾਨ ਨਾਮਕੇ ਧਾਰੇ ਸੁਣ ਗਿਆਨ ਧਿਆਨ ਨਾਮਕੇ ਧਾਰੇ ਆਕਾਸ ਪਤਾਲ ਹੂੰ ਨਾਮਕੇ ਧਾਰੇ ਸਗਲ ਆਕਾਰ ਹੂੰ ਨਾਮਕੇ ਧਾਰੇ ਪੁਰੀਆ ਸਭ ਭਵਨ ਹੂੰ ਨਾਮਕੇ ਸੰਗ ਉਦਰੇ ਸੁਣ ਸਰਵਣ ਕਰ ਕਿਰਪਾ ਜਿਸੀ ਆਪਣੇ ਨਾਮ ਲਾਹੇ ਨਾਨਕ ਚੌਥੇ ਪੰਦਵੇਂ ਜੋ ਸੋ ਜਨਗਤ ਪਾਏ ਰੂਪ ਸੱਤ ਜਾਂ ਕਾ ਸੱਤ ਸਥਾਨ ਪੁਰਖ ਸੱਤ ਕੇਵਲ ਪ੍ਰਧਾਨ ਕਰਤੂਤ ਸੱਤ ਸੱਤ ਜਾਂ ਕੀ ਬਾਣੀ ਸੱਤ ਪੁਰਖ ਸਮੈ ਸਮਾਣੀ ਸੱਤ ਕਰਮ ਜਾਂ ਕੀ ਰਚਨਾ ਸੱਤ ਮੂਲ ਸੱਤ ਸਤਿਗਤ ਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਭਜਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕੇ ਹਿਰਦੇ ਪ੍ਰਵੇਸ਼

ਕੀਮਤ ਗਤ ਹਉਂ, ਜਿਸ ਕੀ ਸ੍ਰੇਠ ਸੋ ਕਰਨੇ ਹਾਰ ਹਉਂ, ਅਪਰਨਾ ਬੂਝ ਕਰਤ ਵਿਚਾਰ, ਕਰਤੇ ਕੀਮਤ ਨ ਜਾਣੇ ਕੀ ਜਾਂ, ਨਾਨਕ ਹੂੰ ਜੋ ਤਿਸ ਭਾਵੇ ਸੋ ਵਰਤੀ ਜਾਂ, ਬਿਸਮਨ ਬਿਸਮ ਪਹਿ ਬਸ ਮਾਧ ਹੂੰ, ਜਨ ਬੂਝਿਆ ਤਿਸ ਆਯੋ ਸੁਆਦ, ਪ੍ਰਭ ਕੇ ਰੰਗ ਰਾਚ ਜਨ ਰਹਿ, ਗੁਰ ਕੈ ਬਚਨ ਪਦਾਰਥ ਲੈ, ਉਸਦਾ ਤਿੰਦ ਕੱਟਣ ਹਾਰ ਹੂੰ, ਜਾਂ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋਬੜ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੈ ਸੱਚ, ਨਾਨਕ ਹੋਸੀ ਪੈ ਸੱਚ, ਅਸ਼ਟਪਤੀ ਚਰਨ ਸਤ ਸਤ ਪਰਸੁਣ ਹਾਰ, ਪੂਜਾ ਸਤ ਸਤ ਸੇਵ ਉਧਾਰ, ਦਰਸ਼ਨ ਸਤ ਸਤ ਭੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜੈ ਸੁਣਤਾ, ਬੂਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਚੁਣ ਮਾਨਿਆ, ਕਰਨਕ ਰਾਵਣ ਤਨ ਮੂਲ ਪਛਾਣਿਆ, ਜਾਂ ਕੇ ਹਿਰਦੇ ਵਿਸਵਾਸ ਪ੍ਰਭੁ ਆਇਆ, ਤੱਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੈ ਨਿਰਭਉ ਹੋਏ ਬਸੰਨਾ, ਜਿਸ ਤੇ ਉਪਜਾ ਤਿਸ ਮਹਿ ਸਮਾਨਾ, ਵਸਤ ਮੈਂ ਲੈ ਵਸਤ ਬੜੋਹੀ, ਤਾਂ ਕਹੋ ਭਿੰਨ ਨਾ ਕਹਿਣਾ ਜਾਹੀ, ਬੂਝੇ ਬੂਝਣ ਹਾਰ ਵਿਵੇਕ, ਨਰਾਇਣ ਮਿਲੇ ਨਾਨਕ ਏਕ, ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕੇ ਸੇਵਕ ਮਨ ਪ੍ਰਤੀਤ, ਠਾਕਰ ਕੇ ਸੇਵਕ ਨਿਰਮਰ ਰੀਤ, ਠਾਕਰ ਕੋ

ਸੋ ਸੇਵਕ ਹਮ ਜਿਸ ਦਿਆ ਪ੍ਰਭ ਧਾਰਹਿ ਨਾਨਕ ਸੋ ਸੇਵਕ ਸਾ ਸਾਸ ਸਮਾਰਹਿ ਆਪਣੇ ਜਨ ਕਾ ਪਰਦਾ ਢਾਕਹਿ ਆਪਣੇ ਸੇਵਕੀ ਸਰਪਤ ਰਾਖਹਿ ਆਪਣੇ ਦਾਸ ਕੋ ਦੇ ਵਡਾਹੀ ਆਪਣੇ ਸੇਵਕੋ ਨਾਮ ਜਪਾਈ ਆਪਣਾ ਸੇਵਕੀ ਆਪਤ ਰਾਖੈ ਹੈ ਤਾਂ ਕਿ ਗਤਮਤ ਕੋਹ ਨਾ ਲਾਖੈ ਹੈ ਪ੍ਰਭੂ ਕੇ ਸੇਵਕ ਕੋ ਨ ਪਹੁੰਚੈ ਹੈ ਪ੍ਰਭੂ ਕੇ ਸੇਵਕ ਉਚਤੈ ਉਚੈ ਸੋ ਪ੍ਰਭੂ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀੜੀ ਮਹਿਕਲ ਰਾਖੈ ਪਸਮ ਕਰੇ ਦਸ ਕਰ ਕੋਟ ਲਾਖੈ ਹੈ ਜਿਸ ਕਾ ਸਾਸਨ ਕਾਢਤ ਆਪ ਨਾਨਕ ਤਾਂ ਜਿਸ ਕਾ ਸ਼ਾਸਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਤਿਸ ਤੇ ਕਰਤ ਬਿਰਥੇ ਜਾਤ ਮਾਰੇ ਨਾ ਰਖੇ ਗਬਰ ਨਾ ਕੋਹੇ ਸਰਬ ਜੀਆਂ ਕਾ ਰਾਖਾ ਸੋਹੇ ਕਹਿ ਸੋਚ ਕਰਹਿ ਪੁਰਾਨੀ ਜਪ ਨਾਨਕ ਪ੍ਰਭ ਲਖ ਉੜਾਨੀ ਵਾਰ ਵਾਰ ਵਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਧਰਪੀਏ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕੋ ਸਿਵਰ ਨਹੀਂ ਦਸਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਪ ਤਨ ਮਨ ਤਨ ਨਾਮ ਹੈ ਨਾਮ ਸਮਾਨ ਹੈ ਉਠਤ ਬੈਠਤ ਸੋਭਤ ਨਾਮ ਕਉ ਨਾਨਕ ਜਨ ਕੇ ਸਦਕਾਮ ਬੋਲੋ ਜਹ ਜਿਹ ਬਾਦਨ ਰਾਤ ਪ੍ਰਭੂ ਆਪਣੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕਹਿ ਚਾਹੇ ਪ੍ਰਭੂ ਆਪਣੇ ਸੋ ਰਹਿ ਸਮਾਏ ਜੋ ਹੂਆ ਹੋਪਤ ਸੋ ਜਨ ਹੈ ਪ੍ਰਭੂ ਆਪਣੇ ਕਾ ਹੁਕਮ ਪਛਾਣ ਹੈ ਤਿਸ ਕੀ ਮਹਿਮਾ ਕੌਣ ਵਿਖਾਨਾ ਹੂੰ ਤਿਸ ਕਾ ਗੌਣ ਕਹਿ ਏਕ ਨਾ ਜਾਨਾ ਹੂੰ ਆਠ ਪਹਿ ਪ੍ਰਭ ਵਸੇ ਹਜੂਰ ਹੈ ਕਉ ਨਾਨਕ ਸੋਹੀ ਜਨ ਪੂਰੈ ਮਨ ਮੇਰ ਹੈ ਤਨ ਕੋਟਲ ਹੈ ਮਨ ਤਨ ਆਪਣਾ ਤਨ ਜਨ ਦੇ ਜਨ ਜਨ ਆਪਣਾ ਪ੍ਰਭੂ ਪੁਛਾਤਾ ਸੋ ਜਨ ਸਰਬ ਥੋ ਕਹਾ ਦਾਤਾ ਤਿਸ ਕੀ ਸਰਮ ਸਰਬ ਸੁਖ ਪਾਵੈ ਹੈ ਤਿਸ ਕੇ ਦਰਸਾ ਪਾਪ ਮਟਾਵੈ ਅਵਰ ਸਿਆਣ ਬਸਗਲੀ ਛਾੜ ਤਹ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਹਿ ਜਨ ਕਹਿ ਪੂਜਾ ਸਤ ਪੈਰਾ ਸਲੋਕ ਸਤ ਪੁਰਖ ਜਨ ਜਾਨਿਆ ਸਤਿਗੁਰ ਤਿਸ ਕਾ ਨਾਹ ਤਿਸ ਕੇ ਸੰਗ ਸਿੱਖ ਉਤਰੇ ਨਾਨਕ ਹਰ ਗੁਣ ਗਾਹੋ ਅਸ਼ਟਪਤੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਕੋ ਕਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਰਹਿ ਗੁਰਬਚਨੀ ਹਰ ਨਾਮ ਉਚਰੈ ਸਤਿਗੁਰੁ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੈ ਹਟੈ ਸਤਿਗੁਰੁ ਸਿੱਖ ਕੋ ਨਾਮ ਤੰ ਦੇਹਿ ਗੁਰ ਕਾ ਸਿੱਖ ਬੜ ਭਾਗੀ ਹੈ ਸਤਿਗੁਰੁ ਸਿੱਖ ਕਾ ਹਲਤ ਪਲਤ ਸੁਵਾਰੈ ਨਾਨਕ ਸਤਿਗੁਰੁ ਸਿੱਖ ਕੋ ਜੀ ਨਾਲ ਸੁਮਾਰੈ ਗੁਰ ਕਹਿ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋਹ ਕਰ ਕੁਛ ਨਾ ਜੁਣਾ ਵਹਿ ਹਰ ਹਰ ਨਾਮ

ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ ਹੈ, ਨਾਨਕ ਹੁਣ ਸੋ ਸੇਵਕ ਗੁਰ ਕੀ ਮਤ ਲੈ ਹੈ। ਵੀ ਸਵੈ ਸਵੈ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੇ ਹਰ ਨਾ ਹੋਂ, ਅਨਕ ਵਾਰ ਗੁਰ ਕੋ

ਕਿੰਗਾਪ ਨਹੀਂ ਕੁਛ ਭਰਮੰ ਸਹਿਜ ਸਿਆਣ ਭੁਲਿਆ ਨ ਜਾਈਏ ਨਾਨਕ ਐਸਾ ਗੁਰ ਬਿੜ ਭੈਗੀ ਪਾਈਏ ਸਫਲ ਦਰਸ਼ਨ ਭੇਖਤ ਪੁਨੀਤੰ ਪਰਸਤ ਚਰਨ ਗਤ ਨਿਰਮਲ ਰੀਤੰ ਪੇੜਤ ਸੰਗ ਰਾਮ ਗੁਣ ਲਾਭਹਿ ਪਾਰ ਬ੍ਰਹਮ ਕੀ ਦਰਗਾਹ ਗਵਹਿ ਸੁਣ ਕਰ ਬਚਨ ਕਰ ਅਗਨ ਹੈ ਮਨ ਸੰਤੋਖ ਗਤਮ ਪਤੀ ਅਨ ਪੂਰਾ ਗੁਰ ਆਖੋ ਜਾਂ ਕਹ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ ਗੁਣ ਬੇਹ ਅੰਤ ਕੀਮਤ ਨਹੀਂ ਪਾਹੇ ਨਾਨਕ ਜਿਸ ਭਾਵੇ ਤਿਸ ਲਹਿ ਮਲਾਏ ਜਿਹ ਬਾਹੇ ਕੀ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂੰ ਬੋਲ ਨਾ ਪੁਹਿਤ ਪੁਰਾਨੀ ਅਗਮ ਅਗੋਚਰ ਪ੍ਰਭੂ ਨਰਵਾਨੀ ਨਰਾਹਾ ਨਰਵੈਰ ਸੁਖਦਾਹੀ ਤਾਂ ਕਿ ਕੀਮਤ ਕਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰਹਿ ਸਤ ਬਲਿਹਾਰੀ ਸਤਿਗੁਰੁ ਜਪਣੈ ਨਾਨਕ ਜਿਸ ਪ੍ਰਸਾਦ ਐਸਾ ਪ੍ਰਭੂ ਜਪਣੈ ਇਹੋ ਹਰ ਰਸ ਪਾਪ ਹੈ ਜਨ ਕੋ ਹੈ ਅੰਮ੍ਰਿਤ ਪੀਵੇ ਅੰਮ੍ਰਿਤ ਸਾ ਹੋਏ ਉਸ ਪੁਰਖ ਕਾ ਨਹੀਂ ਕਦੇ ਵਿਨਾਸ ਜਾਂ ਕਿ ਮਨ ਪਰਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲਹਿ ਸੱਚ ਪਦੇ ਸੇਵ ਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮਹਿ ਰਾਖੇ ਹਰ ਹਰ ਏਕ ਅੰਧਕਾਰ ਦੀਪ ਵਸੈ ਨਾਨਕ ਪਰਮੋ ਦੁਖ ਤੈ ਨਾ ਸਹਿ ਤ੍ਰਿਪਤ ਮੈਂ ਠੰਡ ਬਿਰਤਾਹੀ ਅੰਧ ਪਿਆ ਦੁਖ ਨਾ ਠਹਿ ਪਾਹੀ ਜਨਮ ਮਰਨ ਕੈ ਮਿਟੈ ਅਦੇਸੈ ਸਾਧੂ ਕੇ ਪੂਰਨ ਅਪਦੇਸੈ ਪਾਉ ਚੁੱਕਾ ਨਰ ਪਾਹੋ ਵਸੈ ਸਗਲ ਵਿਆਦ ਮਨ ਤੇ ਖੈ ਨਸੈ ਜਿਸ ਕਾ ਸਾ ਤਨ ਕਰ ਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਤਿਥ ਪਾਹੀ ਚੁੱਕੇ ਪਰਮ ਗਮਨ ਸੁਣ ਨਾਨਕ ਹਰ ਹਰ ਜਾ ਸਰਗੁਣ ਨਿਰਗੁਣ ਆਪ ਸਰਗੁਣ ਪੀਹੀ ਓਹੀ ਕਲਾ ਧਾਰ ਜਨ ਸਗਲੀ ਮੋਹੀ ਆਪਣਾ ਚਰਿਤ ਪ੍ਰਭੂ ਆਪ ਬਣਾ

ਰਾਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ।

ਕੋਈ ਨਾ ਜਾਣੈ ਤੇਰਾ ਕੇਤਾ ਕੇ ਵਡਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ।

ਭੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਉ

ਕਰ ਕੇ ਰਹਿ ਹੋ ਜੋ ਜਾ ਕੀ ਇੱਕ ਵਾਰ ਚਾਹ ਪਈ ਕੋ ਕਹਿ ਚਾਹ ਪਈ ਸੰਬਦ ਸਤਰਹਿ ਸਹਿਸ ਪਨਿਜੈ ਅਰਧ ਸਹਿਸ ਫੁਣ ਤੀਨ ਕਹਿਜੈ ਭਾਦਰਵ ਸਦੀ ਅਸ਼ਟਮੀ ਰਮਵਾਰ ਤੀਰ ਸਤਦਰਵ ਗ੍ਰੰਥ ਸੁਧਾਰਾ।

ਉਬਾਰ ਦਾਸ ਜਾਨ ਦੇ ਹਾਥ ਉਬਾਰੋ ਹਮਰੇ ਸਭ ਬੈਰੀਆਂ ਸੰਗਹਰੋ ਪ੍ਰਿਥਮ ਧਰੋ ਭਗਵਤ ਕੋ ਧਿਆਨ ਬਹੁਰ ਕਰੋ ਕਵਿਤਾ ਬਿਦ ਨਾਨਾ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸੋਧਾ ਰਹਿਰਾ ਸਾਹਿਬ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਆਪਣੇ ਕੋਲ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹੋਏ ਹਨ, ਸੋ ਇਸ ਫੇਰੀ ਦਾ ਉਹਨਾਂ ਦਾ ਅੱਜ ਆਖਰੀ ਦੀਵਾਨ ਹੈ। 8 ਤੋਂ 8 ਵਜੇ ਤੋਂ ਲੈ ਕੇ 9:30 ਵਜੇ ਤੱਕਰ ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਸਮੇਂ ਸਿਰ ਹਾਜ਼ਰੀ ਭਰ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੋਲੀਟਿਕ ਦੀ ਖਿਮਾ। ਸੋ ਆਪ ਹੁਣ ਆਪ ਜੀ ਨੂੰ 20 ਮਿੰਟ ਵਾਸਤੇ ਗਿਆਨੀ ਗ੍ਰੰਥ ਸਿੰਘ ਜੀ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਤੇ 415 ਉੱਤੇ ਸੁਸ਼ੋਭਿਤ ਹੈ। ਚਾਰ ਪਦਿਆਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ। ਕੱਲ ਆਪਾਂ ਵਿਚਾਰ ਕਰ ਰਹੇ ਸੀ ਜਹਾਂ ਨਾਮ ਮਿਲੈ ਤਾਂ ਜਾਉ। ਹੇ ਭਾਈ, ਜਿੱਥੇ ਪਰਮਾਤਮਾ ਦਾ ਨਾਮ ਮੈਨੂੰ ਮਿਲੇ ਮੈਂ ਉੱਥੇ ਜਾਵਾਂ। ਹੁਣ ਫਿਰ ਬੜੀ ਸਮਝਣ ਵਾਲੀ ਗੱਲ ਹੈ ਸਾਧੂ ਸੰਗਤ ਜੀ। ਹੁਣ ਪਰਮਾਤਮਾ ਦਾ ਨਾਮ ਜੇ ਕਿਤੇ ਨਹੀਂ ਮਿਲ ਰਿਹਾ, ਨਹੀਂ ਸਾਨੂੰ ਸਮਝ ਲੱਗ ਰਹੀ, ਤਾਂ ਫਿਰ ਪਰਮਾਤਮਾ ਤੋਂ ਮੰਗ ਲਈਏ। ਕਿਉਂਕਿ ਇਹ ਪਰਮਾਤਮਾ ਦਾ ਜਿਹੜਾ ਨਾਮ ਹੈ ਇਹ ਗੁਰੂ ਕੋਲੋਂ ਮਿਲਣਾ ਜੇ ਸਤਿਗੁਰੂ ਦਾਤਾ ਨੇ। ਆਪਾਂ ਗੁਰਬਾਣੀ ਨੂੰ ਪੁੱਛ ਲੈਂਦੇ ਹਾਂ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ। ਇਹ ਗੁਰੂ ਵੈਦ ਕੋਲ ਮਿਲੇਗਾ ਇਹ ਨਾਮ। ਨਾਮ ਧਨ ਹੈ, ਨਾਮ ਜਲ ਹੈ, ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਬੜੀ ਉਪਮਾ ਨਾਮ ਨੂੰ ਦਿੱਤੀ ਸਤਿਗੁਰਾਂ ਨੇ। ਫਿਰ ਇਹ ਨਾਮ ਦਵਾਈ ਵੀ ਹੈ। ਜਦੋਂ ਆਪਾਂ ਹੋਰ ਗੁਰਬਾਣੀ ਨੂੰ ਪੁੱਛਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਨਾਮ ਇੰਨੇ ਕਮਾਲ ਦੀ ਦਵਾ ਹੈ ਕਿ ਮਨੁੱਖ ਦੇ ਜਿੰਨੇ ਵੀ ਰੋਗ ਨੇ, ਸਾਰੇ ਰੋਗਾਂ ਦੀ ਦਵਾਈ ਹੈ ਪਰਮਾਤਮਾ ਦਾ ਨਾਮ। ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੇ। ਤੇ ਇਹ ਵੀ ਗੱਲ ਹੈ ਸਾਧ ਸੰਗਤ ਜੀ, ਜਿਹੜਾ ਮਨੁੱਖ ਨਾਮ ਤੋਂ ਵਾਂਝਾ ਰਹਿ ਜਾਵੇ ਫਿਰ ਸਾਰੇ ਹੀ ਰੋਗ ਉਸ ਮਨੁੱਖ ਦੇ ਉੱਤੇ ਹੱਲਾ ਬੋਲ ਦਿੰਦੇ ਨੇ। ਇਹ ਵੀ ਗੱਲ ਗੁਰਬਾਣੀ ਸਮਝਾਉਂਦੀ ਹੈ, ਬੜੇ ਕਮਾਲ ਦੀ ਗੱਲ। ਗੁਰਬਾਣੀ ਦੋਵੇਂ ਪੱਖ ਸਮਝਾਉਂਦੀ ਹੈ, ਦੋਨੋਂ ਪੱਖ ਸਾਹਮਣੇ ਰੱਖ ਦਿੰਦੀ ਹੈ। ਇੱਕ ਥਾਂ ਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਪਿਆਰਿਓ, ਪਰਮਾਤਮਾ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ, ਪਰ ਇਹ ਦਵਾਈ ਇਹ ਮਿਲਦੀ ਗੁਰੂ ਕੋਲ ਹੈ। ਤੇ ਜੇ ਕਿਤੇ ਪਰਮਾਤਮਾ ਨੂੰ ਭੁੱਲ ਜਾਈਏ ਤੇ ਫਿਰ ਸਾਰੇ ਹੀ ਰੋਗ ਉਸ ਮਨੁੱਖ ਤੇ ਹੱਲਾ ਬੋਲ ਦਿੰਦੇ ਨੇ, ਸਾਰੇ ਹੀ ਰੋਗ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿਉਂਕਿ ਬਹੁਤ ਸਾਰੀ ਸੰਗਤ ਨੂੰ ਗੁਰਬਾਣੀ ਯਾਦ ਹੁੰਦੀ ਹੈ। ਜਿਨ੍ਹਾਂ ਨੂੰ ਗੁਰਬਾਣੀ ਯਾਦ ਹੈ, ਤੁਕ ਯਾਦ ਹੈਗੀਆਂ, ਤੇ ਜਦੋਂ ਦਾਸ ਤੁਕ ਸਾਂਝੀ ਕਰਦਾ ਹੈ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਉਹ ਤੁਕਾਂ ਯਾਦ ਨੇ ਗੁਰਬਾਣੀ ਦੀ, ਉਹ ਨਾਲ ਬੋਲ ਕੇ ਸਾਂਝ ਪਾ ਲਿਆ ਕਰੋ, ਰਸ ਹੋਰ ਜ਼ਿਆਦਾ ਸਵਾਦ ਬਣਦਾ ਹੈ। ਗੁਰਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਪਰਮਾਤਮਾ ਨੂੰ ਭੁੱਲ ਜਾਈਏ ਤੇ ਫਿਰ ਸਾਰੇ ਹੀ ਰੋਗ ਹੱਲਾ ਬੋਲ ਦਿੰਦੇ ਨੇ। ਫਿਰ ਪਿਆਰਿਆ, ਜੇ ਤੇਰੇ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੋਈ, ਗੁਰੂ ਦੀ ਕਿਰਪਾ ਜੇ ਨਹੀਂ ਹੋਈ, ਤਾਂ ਫਿਰ ਜਿੱਥੇ ਤੂੰ ਪਰਮਾਤਮਾ ਤੋਂ ਇੰਨੇ ਸਹਿ ਇੰਨੇ ਪਦਾਰਥ ਮੰਗਦਾ ਹੈ, ਫਿਰ ਤੂੰ ਨਾਮ ਨਹੀਂ ਮੰਗ ਸਕਦਾ। ਆਓ ਪਹਿਲੇ ਪਾਤਸ਼ਾਹ ਜੀ ਨੂੰ ਪੁੱਛੀਏ, ਕਿਉਂਕਿ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਆਪਾਂ ਵਿਚਾਰ ਰਹੇ ਹਾਂ। ਸੋਰਠ ਰਾਗ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਕਹਿਣ ਲੱਗੇ ਫਿਰ ਪਰਮਾਤਮਾ ਦੇ ਨਾਲ ਨਾ ਇਸ ਤਰ੍ਹਾਂ ਗੱਲਾਂ ਕਰਿਆ ਕਰੋ, ਪਰਮਾਤਮਾ ਨੂੰ ਇਸ ਤਰ੍ਹਾਂ ਕਿਹਾ ਕਰੋ। ਮਹਾਰਾਜ ਕੀ ਕਹੀਏ ਪਰਮਾਤਮਾ ਜੀ ਨੂੰ? ਕਹਿਣ ਲੱਗੇ ਤੂੰ ਪ੍ਰਭ ਦਾਤਾ, ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਸ਼ ਥਿਰ ਨਾ ਰਹਾਈ, ਹਰਦੀਜੈ ਨਾਮ ਪਿਆਰੀ ਜੀਓ। ਇਸ ਤਰ੍ਹਾਂ ਮੰਗਿਆ ਕਰੋ। ਦੁਨੀਆ ਵੀ ਪਦਾਰਥ ਤਾਂ ਬੜੇ ਮੰਗ ਲੈਂਦੇ ਹਾਂ, ਘਰ ਵੀ ਚਾਹੀਦਾ, ਕਾਰ ਵੀ ਚਾਹੀਦੀ, ਧੀ ਪੁੱਤਰ ਵੀ ਚਾਹੀਦੇ, ਸੌਰਤ ਵੀ ਚਾਹੀਦੀ, ਵਡਿਆਈ ਵੀ ਚਾਹੀਦੀ, ਸਰੀਰ ਦਾ ਬਲ ਵੀ ਚਾਹੀਦਾ, ਸਭ ਕੁਝ ਚਾਹੀਦਾ ਹੈ। ਪਰ ਜੇ ਨਹੀਂ ਚਾਹੀਦਾ ਤਾਂ ਫਿਰ ਵਾਹਿਗੁਰੂ ਜੀ ਤੇਰਾ ਨਾਮ ਨਹੀਂ ਚਾਹੀਦਾ, ਬਸ ਕਿਉਂ? ਜਿਹੜੀ ਸਭ ਤੋਂ ਕੀਮਤੀ ਸਹਿ ਹੈ, ਸਭ ਤੋਂ ਕੀਮਤੀ ਵਸਤੂ ਹੈ, ਅਸੀਂ ਜੇ ਛੱਡਦੇ ਹਾਂ ਤਾਂ ਬਸ ਉਸਨੂੰ ਹੀ ਛੱਡਦੇ ਹਾਂ, ਉਸਨੂੰ ਛੱਡ ਦਿੰਦੇ ਹਾਂ, ਤੇ ਬਹਾਨਾ ਕੀ ਬਣਾ ਲੈਂਦੇ ਹਾਂ ਕਈ ਵਾਰ। ਜਦੋਂ ਵਾਹਿਗੁਰੂ ਜੀ ਕਿਰਪਾ ਕਰਨਗੇ ਫਿਰ ਨਾਮ ਜਪ ਲਵਾਂਗੇ, ਜਦੋਂ ਸਤਿਗੁਰੂ ਜੀ ਕਿਰਪਾ ਕਰਨਗੇ ਫਿਰ ਆਪਾਂ ਨਾਮ ਜਪ ਲਿਆਂਗੇ, ਫਿਰ ਅੰਮ੍ਰਿਤ ਛਕ ਲਿਆਂਗੇ। ਫਿਰ ਤਾਂ ਪਿਆਰਿਆ, ਜੇ ਤੇਰੀ ਇਹੀ ਭਾਵਨਾ ਬਣੀ ਰਹੀ, ਫਿਰ ਧਿਆਨ ਰੱਖੀ, ਫਿਰ ਵਾਹਿਗੁਰੂ ਜੀ ਨੇ ਕਦੇ ਤੇਰੇ 'ਤੇ ਕਿਰਪਾ ਨਹੀਂ ਕਰਨੀ, ਫਿਰ ਸਤਿਗੁਰਾਂ ਨੇ ਕਦੀ ਨਹੀਂ ਤੁਰਟਣਾ ਤੇਰੇ 'ਤੇ, ਜੇ ਇਹੀ ਭਾਵਨਾ ਬਣੀ ਰਹੀ। ਕਿਸੇ ਬੰਦੇ ਨੂੰ ਹੀ ਕਹਿ ਕੇ ਦੇਖ ਲਓ, ਕਿਸੇ ਬੰਦੇ ਤੋਂ ਹੈਲਪ ਲੈਣੀ ਹੋਵੇ, ਕੁਝ ਲੈਣਾ ਹੋਵੇ, ਤੇ ਉਸਨੂੰ ਆਪਾਂ ਕਹੀਏ ਭਾਈ ਮੈਨੂੰ ਲੋੜ ਹੈ, ਪਰ ਜੇ ਤੇਰੀ ਮਰਜ਼ੀ ਹੋਵੇ ਦੇ ਦੇ, ਨਹੀਂ ਮਰਜ਼ੀ ਹੋਵੇ ਨਾ ਦੇ, ਤੇਰੀ ਮਰਜ਼ੀ, ਫਿਰ ਉਹ ਦੇਗਾ ਨਹੀਂ ਦੇਗਾ। ਮੈਂ ਤਾਂ ਖਾਸ ਕਰਕੇ ਬੇਨਤੀ ਕਰਦਾ ਪਿਆਰਿਓ, ਗੁਰੂ ਕੋਲ ਵੀ ਜਦੋਂ ਆ ਕੇ ਮੰਗੀਏ ਨਾ, ਜਦੋਂ ਅਰਦਾਸ ਕਰੀਏ ਹੱਥ ਜੋੜ ਕੇ ਨਿਮਾਣਾ ਹੋ ਕੇ ਮੰਗੀਏ, ਨਿਤਾਣਾ ਹੋ ਕੇ ਮੰਗੀਏ, ਨਿਆਸਰਾ ਹੋ ਕੇ ਮੰਗੀਏ, ਦੇਖੋ ਫਿਰ ਸਤਿਗੁਰੂ ਜੀ ਕਿਵੇਂ ਨਹੀਂ ਝੋਲੀ ਭਰਦੇ, ਝੋਲੀਆਂ ਭਰ ਦੇਣਗੇ। ਪਰ ਜੇ ਕਿਤੇ ਤੇਰੇ ਅੰਦਰ ਆਕੜ ਹੀ ਬਣੀ ਰਹੀ, ਮੈਂ ਹੋਰ ਗੱਲ ਦੱਸਾਂ, ਹਨੇਰੀ ਚੱਲਦੀ ਹੈ, ਚੱਕੜ ਤੂਫਾਨ, ਵੱਡੇ ਵੱਡੇ ਤੂਫਾਨ ਆਉਂਦੇ ਨੇ, ਹਨੇਰੀਆਂ ਚੱਲਦੀਆਂ ਨੇ। ਜਿਹੜੇ ਪੇੜ ਉਸ ਹਨੇਰੀ 'ਚ ਝੁਕ ਜਾਂਦੇ ਨੇ, ਹਨੇਰੀ ਤੋਂ ਬਾਅਦ ਉਹ ਪੇੜ ਸਿੱਧੇ ਖੜ ਜਾਂਦੇ ਨੇ, ਫਿਰ ਸਿੱਧੇ ਖੜ ਜਾਂਦੇ ਨੇ। ਪਰ ਜਿਹੜੇ ਆਕੜੇ ਰਹਿੰਦੇ ਨੇ ਉਹ ਕਈ ਟੁੱਟ ਜਾਂਦੇ ਨੇ। ਭਾਉ ਇਹ ਹੈ, ਮਨੁੱਖਾਂ ਜਦੋਂ ਵੀ ਤੂੰ ਗੁਰੂ ਕੋਲ ਆਏ, ਆਪਣੀ ਆਕੜ ਨੂੰ ਬਾਹਰ ਛੱਡ ਕੇ ਆਇਆ ਕਰ, ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ, ਆਪਣੇ ਵੜੱਪਣ ਨੂੰ ਬਾਹਰ ਹੀ ਛੱਡ ਦਿਆ ਕਰ, ਵੀ ਤੇਰਾ ਅੰਦਰ ਕੰਮ ਨਹੀਂ ਹੈ, ਤੂੰ ਇੱਥੇ ਰਹਿ, ਬਾਅਦ 'ਚ ਦੇਖਾਂਗੇ ਤੈਨੂੰ। ਤੇ ਕਦੇ ਭਾਵਨਾ ਬਣੀ? ਜੇਕਰ ਨਹੀਂ ਬਣੀ ਤਾਂ ਕਿਉਂ ਨਹੀਂ ਬਣਦੀ ਇਹ ਭਾਵਨਾ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਕਿਰਪਾ ਕਰਦੇ ਹੋ, ਇਹ ਭਾਵਨਾ ਸਾਡੀ ਕਿਉਂ ਨਹੀਂ ਬਣਦੀ? ਸਾਡਾ ਅੰਦਰ ਦਾ ਇਸ ਤਰ੍ਹਾਂ ਇਹ ਕਿਉਂ ਨਹੀਂ ਕਹਿੰਦਾ ਤੂੰ ਪ੍ਰਭ ਦਾਤਾ, ਵਾਹਿਗੁਰੂ ਜੀ ਤੂੰ ਦਾਤਾ ਹੈ? ਤੇ ਕੋਈ ਬੁਰਾ ਨਾ ਮੰਨਿਓ, ਸੱਚ ਜਾਣਿਓ ਸਾਧ ਸੰਗਤ ਜੀ, ਬੰਦਾ ਥੋੜੇ ਜੇ ਕਿਸੇ ਦੀ ਹੈਲਪ ਕਰਦੇ, ਦੋ ਚਾਰ ਗਰੀਬ ਬੰਦਿਆਂ ਦੀ ਥੋੜੀ ਹੈਲਪ ਕਰਦੇ, ਉਹ ਆਪ ਹੀ ਦਾਤਾ ਬਣਾ ਫਿਰੀ ਜਾਂਦਾ, ਕਹਿਣ ਲੱਗੇ ਮੇਰੇ ਵਰਗਾ ਦਾਤਾ ਹੀ ਕੋਈ ਨਹੀਂ ਹੈ। ਕੋਈ ਬੁਰਾ ਨਾ ਮੰਨਿਓ, ਸੱਚੀ ਗੱਲ ਹੈ, ਬਿਲਕੁਲ ਸੱਚੀ। ਬੰਦਾ ਕਹਿੰਦਾ ਮੇਰੇ ਵਰਗਾ ਦਾਤਾ ਕੌਣ ਹੈ, ਮੈਂ ਤਾਂ ਕਈ ਬੰਦਿਆਂ ਨੂੰ ਇਹ ਹੈਲਪ ਕਰ ਛੱਡਦਾ ਡੇਲੀ। ਨਹੀਂ ਪਿਆਰਿਆ, ਜੇ ਕਿਤੇ ਤੇਰੇ ਅੰਦਰ ਇਹ ਭਾਵਨਾ ਬਣਦੀ, ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲੈ, ਸਤਿਗੁਰੂ ਜੀ ਮੈਂ ਥੋੜਾ ਜਿਹਾ ਦਾਨ ਦੇ ਕੇ ਲੋਕਿਆਂ ਨੂੰ ਮੈਂ ਦਾਤਾ ਬਣਾ ਫਿਰੀ ਜਾਂਦਾ, ਫਿਰ ਤੁਸੀਂ ਦੱਸ ਦਿਓ ਸੱਚ ਵਿੱਚ ਸੱਚਮੁੱਚ ਮੈਂ ਦਾਤਾ ਹੈਗਾ ਫਿਰ? ਤੇ ਗੁਰੂ ਨਾਨਕ ਸਾਹਿਬ ਜੀ ਦੱਸਣਗੇ ਭਾਈ ਤੂੰ ਦਾਤਾ ਹੈ ਜਾਂ ਦਾਤਾ ਕੋਈ ਹੋਰ ਹੀ ਹੈ। ਗੁਰਾ ਇੱਥੇ ਵਿਸਰਾਮ ਹੈ, ਵਿਸਰਾਮ ਲਗਾ ਕੇ ਪਾਠ ਕਰਨਾ ਹੈ, ਸੰਬੋਧਨ ਹੈ। ਗੁਰਾ ਇੱਕ ਦੇਹੇ ਬੁਝਾਈ, ਜੇ ਕਿਤੇ ਮਨ ਆਕੜ 'ਚ ਰਹਿੰਦਾ ਨਾ, ਇਹ ਕਹਿੰਦਾ ਵੀ ਮੈਂ ਹੀ ਦਾਤਾ ਬਣ ਗਿਆ, ਤੇ ਫਿਰ ਆਪਣੇ ਗੁਰੂ ਕੋਲ ਆ ਕੇ ਇਸ ਤਰ੍ਹਾਂ ਅਰਦਾਸ ਕਰਿਆ ਕਰੋ, ਗੁਰਾ ਹੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ, ਇੱਕ ਦੇਹੇ ਬੁਝਾਈ, ਮੈਨੂੰ ਇੱਕ ਸੁਮਤ ਬਖਸ਼ ਦਿਓ, ਮੈਨੂੰ ਇੱਕ ਬੁੱਧੀ ਦੇ ਦਿਓ, ਮੈਨੂੰ ਇੱਕ ਮਤ ਦੇ ਦਿਓ। ਉਹ ਮਤ 'ਚ ਕੀ ਮੰਗੀਏ? ਸਭਨਾ ਜੀਆਂ ਕਾ, ਸਾਰੇ ਬੋਲੋ ਜੀ, ਸਭਨਾ ਜੀਆਂ ਕਾ, ਜੇ ਕਿਤੇ ਜਣਾ ਖਣਾ ਦਾਤਾ ਹੋ ਜਾਂਦਾ ਫਿਰ ਤਾਂ ਇਹ ਗੱਲ ਨਾ ਗੁਰੂ ਨਾਨਕ ਸਾਹਿਬ ਜੀ ਲਿਖਦੇ, ਫਿਰ ਲਿਖਣ ਦੀ ਲੋੜ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਣਾ ਸੀ। ਫਿਰ ਜੇ ਕਿਤੇ ਹੋਰ ਦਾਤੇ ਹੁੰਦੇ ਨਾ ਦੋ ਚਾਰ ਵੱਡੇ ਵੱਡੇ ਅਮੀਰ, ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਲਿਖਣ ਦੀ ਲੋੜ ਹੀ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ, ਮੇਰੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਮਾਲਕਾ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਇਹ ਦਾਤ ਮੇਰੀ ਝੋਲੀ 'ਚ ਪਾ ਦਿਓ। ਹੋਰ ਆਪਾਂ ਪੁੱਛ ਲਈਏ ਗੁਰਬਾਣੀ ਨੂੰ ਵੀ ਦਾਤੇ ਕਿੰਨੇ ਨੇ, ਦੱਦਾ ਦਾਤਾ ਕਿੰਨੇ ਹੈਗੇ ਜੀ? ਇੱਕੋ ਹੀ ਹੈ, ਸਭ ਕੋ ਦੇਵਨਹਾਰ, ਸਾਰੇ ਸੰਸਾਰ ਦੇ ਜੀਵਾਂ ਨੂੰ ਦਾਤ ਦੇਣ ਦੇ ਸਮਰੱਥ ਹੈ, ਇੰਨਾ ਵੱਡਾ ਦਾਤਾ ਹੈ ਉਹ। ਦਿੰਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ, ਕਿਉਂਕਿ ਉਹਦੇ ਕੋਲ ਤਾਂ ਭੰਡਾਰੇ ਇੰਨੇ ਭਰੇ ਪਏ ਨੇ ਕਿ ਦਿੰਦਿਆਂ ਤੋਟ ਨਹੀਂ ਆਉਂਦਾ। ਦੁਨੀਆਵੀ ਤੌਰ ਤੇ ਤਾਂ ਕਿਸੇ ਦੀ ਜੇਬ 'ਚ 1,000 ਰੁਪਏ ਪਏ ਨੇ, ਉਹ 500 ਜਾਂ 100 200 ਕਿਸੇ ਨੂੰ ਦੇਗਾ ਤਾਂ ਉਹਦੀ ਜੇਬ 'ਚ ਤਾਂ ਘਟਣੇ ਨਾ ਘਟ ਗਏ, ਪਰ ਉਸ ਪਰਮਾਤਮਾ ਦੇ ਦਰ ਤੇ ਨਹੀਂ ਘਾਟ ਆਉਂਦੀ, ਕਿਉਂਕਿ ਉਸਨੇ ਤਾਂ ਇੱਕ ਵਾਰ ਪਾ ਛੱਡਿਆ। ਗੁਰੂ ਨਾਨਕ ਸਾਹਿਬ ਜੀ ਦੇ ਵਚਨ ਨੇ, ਆਸਣ ਲੋਏ ਲੋਏ ਭੰਡਾਰ ਜੋ ਕਿ ਛਪਾਇਆ ਸੋ, ਇੱਕ ਵਾਰ ਪਾ ਛੱਡਿਆ, ਬਸ ਉਸਨੂੰ ਦੁਬਾਰਾ ਪਾਉਣ ਦੀ ਲੋੜ ਹੀ ਨਹੀਂ ਹੈ, ਉਹ ਹੀ ਨਹੀਂ ਮੁੱਕਣਾ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਦਾਤੇ ਨੂੰ ਮੰਗਿਆ ਕਰੋ ਪਿਆਰਿਆ, ਤੁਸੀਂ ਦਾਤ ਹੀ ਮੰਗੀ ਜਾਂਦੇ ਹੋ, ਕਿਤੇ ਅੰਦਰ ਦਾ ਇਹ ਹਾਲ ਤਾਂ ਨਹੀਂ ਤੁਹਾਡੇ ਹੋ ਰਿਹਾ? ਜ਼ਿਆਦਾਤਰ ਤਾਂ ਉਹੀ ਹਾਲ ਹੈ ਸਾਡੇ ਅੰਦਰ ਦਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਉਸਦੀ ਦਿੱਤੀਆਂ ਹੋਈਆਂ ਦਾਤਾਂ ਬੜੀ ਪਿਆਰੀਆਂ ਲੱਗਦੀਆਂ, ਉਹਨਾਂ ਦਾ ਤਾਂ ਅਸੀਂ ਬੜੀ ਸੁੱਖ ਸੁਵਿਧਾਵਾਂ ਮਾਣਦੇ ਹਾਂ, ਪਰ ਦਾਤੇ ਦਾ ਕਿੰਨਾ ਕੁ ਸ਼ੁਕਰਾਨਾ ਕਰਦੇ ਹਾਂ, ਉਸ ਨੂੰ ਭੁੱਲ ਜਾਂਦੇ ਹਾਂ। ਦਸਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕਹੋ ਨਾ ਦੇਖਿਆ ਪ੍ਰਾਨ ਪਤੀ ਕੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀਆਂ ਅੱਖਾਂ ਬੜਾ ਕੁਝ ਦੇਖ ਜਾਂਦੀਆਂ ਨੇ, ਬੜਾ ਕੁਝ ਦੇਖਦੀਆਂ ਨੇ, ਜੇ ਨਹੀਂ ਦੇਖਦੀਆਂ ਤੇ ਜੋ ਸਾਡੇ ਪ੍ਰਾਣਾਂ ਦਾ ਮਾਲਕ ਹੈ, ਬਸ ਉਸਨੂੰ ਇਹ ਅੱਖਾਂ ਨਹੀਂ ਵੇਖਦੀਆਂ, ਤੇ ਫਿਰ ਤੂੰ ਕਿਉਂ ਨਹੀਂ ਮੰਗ ਲੈਂਦਾ? ਤੇਰੇ ਅੰਦਰੋਂ ਇਹ ਆਵਾਜ਼ ਕਿਉਂ ਨਹੀਂ ਆਉਂਦੀ? ਇਹ ਆਵਾਜ਼ ਤਾਂ ਤੇਰੇ ਅੰਦਰੋਂ ਤਾਂ ਆਏਗੀ ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਗੱਲ ਸੁਣੇਗਾ, ਤੇ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਵਾਜ਼ ਆਏਗੀ, ਗੁਰੂ ਦਾ ਪਿਆਰਾ ਉਹ ਬੋਲ ਕੇ ਸੁਣਾਏਗਾ ਕਿ ਇਸ ਤਰ੍ਹਾਂ ਕਿਹਾ ਕਰੋ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਤੂੰ ਦਾਤਾਂ ਦੇਣ ਵਿੱਚ ਪੂਰਾ ਹੈ, ਬਾਕੀ ਸਾਰਿਆਂ ਦੇ ਅੰਦਰ ਘਾਟ ਹੈ। ਜਾ ਕੇ ਘਰ ਸਭ ਕਿਛ ਹੈ ਭਾਈ, ਨਉ ਨਿਧ ਭਰੇ ਭੰਡਾਰ, ਤਿਸ ਕੀ ਕੀਮਤ ਨਾ ਪਵੇ ਭਾਈ, ਉੱਚਾ ਅਗਮ ਅਪਾਰ, ਸਭ ਕੁਝ ਉਸ ਪਰਮਾਤਮਾ ਦੇ ਘਰ ਚ ਸਭ ਕੁਝ ਹੀ ਹੈ। ਇਸ ਲੁਕਾਈ ਦੇ ਘਰਾਂ ਚ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ, ਸਭ ਕੁਝ ਉਸ ਦਾਤੇ ਦੇ ਘਰ ਚ ਹੀ ਹੈ, ਫਿਰ ਤੂੰ ਕਿਉਂ ਨਹੀਂ ਕਹਿ ਦਿੰਦਾ? ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਬਣ ਜਾਇਆ ਕਰ ਭਿਖਾਰੀ ਗੁਰੂ ਦੇ ਦਰ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਭਿਖਾਰੀ ਬਣ ਜਾਇਆ ਕਰ, ਚੰਗਾ ਰਹੇਗਾ, ਮੰਗ ਲਿਆ ਕਰ। ਤੇ ਮੰਗਣਾ ਕੀ ਹੈ, ਕਿਤੇ ਇਹ ਵੀ ਪਤਾ ਹੋਵੇ ਨਾ, ਮੰਗਦੇ ਤਾਂ ਆਪਾਂ ਸਾਰੇ ਹੀ ਹਾਂ, ਸਵੇਰੇ ਉੱਠ ਕੇ ਜੋ ਨਹਾ ਧੋ ਕੇ ਫਿਰ ਮੰਗਣ ਦੀ ਆਪਾਂ ਲਾਈਨ ਲਗਾਉਂਦੇ ਹਾਂ, ਕਾਰੋਬਾਰ ਵਧੀਆ ਚੱਲੇ, ਧੀ ਪੁੱਤਰਾਂ ਦੀ ਪੜ੍ਹਾਈ ਲਿਖਾਈ ਵਧੀਆ ਹੋਏ, ਸਾਰੇ ਸੁੱਖ ਸੰਦ ਰਹਿਣ, ਬੜਾ ਕੁਝ ਮੰਗਦੇ ਆ, ਪਰ ਕਦੇ ਇਹ ਵੀ ਕੁਝ ਮੰਗਦੇ, ਮੈਂ ਕਿਆ ਮੰਗੋ ਕਿਸ ਫਿਰ ਨਾ ਰਹਾਈ। ਮੇਰੇ ਵਾਹਿਗੁਰੂ ਜੀ, ਜਦੋਂ ਮੈਂ ਝਾਤ ਮਾਰ ਕੇ ਵੇਖਦਾ ਮੈਂ ਤੇਰੇ ਕੋਲ ਮੰਗਾਂ ਕੀ? ਇਸ ਸੰਸਾਰ ਵਿੱਚ ਕੋਈ ਵੀ ਸਹਿ ਕੋਈ ਪਦਾਰਥ ਇਹੋ ਜਿਹਾ ਨਹੀਂ ਜਿਹੜਾ ਸਦੀ ਵੀ ਰਹਿਣ ਵਾਲਾ ਹੋਵੇ। ਪਰ ਦੀਜੈ ਨਾਮ ਪਿਆਰੀ ਜੀਓ, ਜਦੋਂ ਝਾਤ ਮਾਰ ਕੇ ਵੇਖਿਆ ਮੈਨੂੰ ਗੁਰੂ ਕੋਲੋਂ ਇੱਕ ਸਮਝ ਆਈ ਕਿ ਵਾਹਿਗੁਰੂ ਜੀ ਇੱਕ ਸਹਿ ਹੈ ਜਿਹੜੀ ਸਦੀ ਵੀ ਰਹਿਣ ਵਾਲੀ ਹੈ, ਉਹ ਤੇਰਾ ਨਾਮ ਹੈ, ਬਸ ਆਪਣੇ ਨਾਮ ਦੀ ਦਾਤ ਬਖਸ਼ ਦਿਓ, ਤੇਰਾ ਨਾਮ ਸਦੀ ਵੀ ਰਹਿਣ ਵਾਲਾ ਹੈ। ਹਰਦੀਜੈ ਨਾਮ ਪਿਆਰੀ ਜੀਓ, ਘੱਟ ਘੱਟ ਰਵ ਰਹਿਆ ਬਨਵਾਰੀ, ਜਲ ਥਲ ਮਈਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਤੈਨੂੰ ਸਮਝ ਗੁਰੂ ਦੇ ਕੋਲ ਆ ਕੇ ਲੱਗੇਗੀ ਕਿ ਉਹ ਪਰਮਾਤਮਾ ਜਲ ਵਿੱਚ ਥਲ ਵਿੱਚ ਆਕਾਸ਼ ਵਿੱਚ ਉਹ ਸਭ ਜਗ੍ਹਾ ਹੈ, ਹਰੇਕ ਦੇ ਕਿਰਦੇ ਦੇ ਅੰਦਰ ਵਸ ਰਿਹਾ, ਪਰ ਤੈਨੂੰ ਸਮਝ ਗੁਰੂ ਦੇ ਸ਼ਬਦ ਨਾਲ ਲੱਗੇਗੀ। ਗੁਰੂ ਦਾ ਸ਼ਬਦ ਜਦੋਂ ਤੂੰ ਸੁਣੇਗਾ, ਗੁਰੂ ਦਾ ਸ਼ਬਦ ਜਦੋਂ ਤੂੰ ਪੜ੍ਹੇਗਾ, ਗੁਰੂ ਦੇ ਸ਼ਬਦ ਦੀ ਵਿਚਾਰ ਤੂੰ ਜਦੋਂ ਸੁਣੇਗਾ, ਫਿਰ ਗੁਰੂ ਦੇ ਸ਼ਬਦ ਨੇ ਤੈਨੂੰ ਸਮਝਾਉਣਾ। ਪਿਆਰਿਆ, ਉਸ ਪਰਮਾਤਮਾ ਦੇ ਦਰ ਤੋਂ ਮੰਗ ਲਿਆ ਕਰ, ਜੇ ਮੰਗਣਾ ਤਾਂ ਸਭ ਤੋਂ ਪਹਿਲਾਂ ਨਾਮ ਮੰਗਿਆ ਕਰ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ। ਕੱਲ ਆਪਾਂ ਫਿਰ ਇੱਥੋਂ ਹੀ ਵਿਚਾਰ ਆਰੰਭ ਕਰਾਂਗੇ। ਸੋ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ। ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਸ਼ੁੱਕਰਵਾਰ ਦੇ ਸੰਧਿਆ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਅਗਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੋ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਉਹਨਾਂ ਦੇ ਕੱਲ ਭੋਗ 4 ਵਜੇ ਪੈਣਗੇ। ਉਸ ਤੋਂ ਉਪਰੰਤ ਰਾਤ ਦੇ 9 ਵਜੇ ਤੱਕ ਦੀਵਾਨ ਚੱਲੇਗਾ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਲਗਵਾਓ। ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਦੀ ਅੱਜ ਇਸ ਫੇਰੀ ਦਾ ਅੱਜ ਆਖਰੀ ਦੀਵਾਨ ਇਸ ਸਟੇਜ 'ਤੇ ਹੋਵੇਗਾ, ਜੋ ਕਿ ਸਾਡੇ ਪਾਸ 8 ਵਜੇ ਦੇ ਕਰੀਬ ਪਹੁੰਚ ਰਹੇ ਨੇ। ਸੋ ਜਿੰਨੇ ਵੀ ਮੇਰੀ ਭਾਈ ਆਵਾਜ਼ ਸੁਣਦੇ ਹੋਣ, ਜਿਨ੍ਹਾਂ ਨੇ ਗੁਰੂ ਘਰ ਹਾਜ਼ਰੀ ਨਹੀਂ ਲਗਵਾਈ, ਆਪ ਉਹਨਾਂ ਦੇ ਵਿਚਾਰ ਸੁਣਨ ਲਈ ਜ਼ਰੂਰ 8 ਤੋਂ 9 ਵਜੇ ਤੀਕਰ ਗੁਰੂ ਘਰ ਹਾਜ਼ਰੀ ਲਗਵਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ 8 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
1: ਠੀਕ ਹੈ ਅੱਜ ਵਧੀਆ
0: ਠੀਕ ਹੈ ਵਾਹਿਗੁਰੂ ਜੀ ਵਾਹਿਗੁਰੂ

0: ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧਿਆ ਗੈ ਬਿਨਵਤਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
2: ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਦੇ ਵਿੱਚ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਸਨਮਾਨ ਯੋਗ ਸਾਧ ਸਿੰਘ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਜੇ ਹੋਏ ਦੀਵਾਨ ਦੇ ਅੰਦਰ ਆਪ ਜੀ ਨੂੰ ਗੁਰੂ ਪੰਥ ਦੇ ਮਹਾਨ ਕੀਰਤਨੀਏ ਧੰਨ ਗੁਰੂ ਰਾਮਦਾਸ ਮਾਰੇ ਦਰ ਦੇ ਵਰਸਾਏ ਹੋਏ ਕੀਰਤਨੀਏ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਅੰਮ੍ਰਿਤ ਵੀ ਕੀਰਤਨ ਸਰਵਣ ਕਰਾ ਰਿਹਾ ਸੀ। ਸੋ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਵਾਰਿਓ, ਇਹ ਕੌਮ ਦੇ ਉਹ ਮਹਾਨ ਕੀਰਤਨੀ ਹਨ ਜਿਨ੍ਹਾਂ ਨੇ ਸਿੱਖ ਪੰਥ ਦੀ ਝੋਲੀ ਦੇ ਵਿੱਚ ਬਹੁਤ ਮਹਾਨ ਕੀਰਤਨੀਆਂ ਪਾਏ। ਇਹਨਾਂ ਦੇ ਜੋ ਥੰਮ ਸਨ, ਇਹਨਾਂ ਦੇ ਵੱਡ ਵਡੇਰੇ ਜਿਨ੍ਹਾਂ ਦੀ ਇਹ ਲਾਈ ਹੋਈ ਫਲਵਾੜੀ ਅੱਜ ਦੁਨੀਆਂ ਦੇ ਵਿੱਚ ਕੀਰਤਨ ਦੀ ਸ਼ੈਬਰ ਲਾ ਰਹੀ ਹੈ, ਇਸ ਗੱਲ ਦਾ ਥੋੜ੍ਹਾ ਅਫਸੋਸ ਵੀ ਹੈ ਕਿ ਇਹਨਾਂ ਦੇ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਚੀਰ ਦਰਬਾਰ ਸਾਹਿਬ, ਜੋ ਕਿ ਪਿਛਲੇ ਸਾਲ ਸਮੁੱਚੇ ਪੰਥ ਨੂੰ, ਸਮੁੱਚੀ ਕੌਮ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਇਹ ਉਹਨਾਂ ਦਾ ਪਰਿਵਾਰ ਹੈ। ਆਉਣ ਵਾਲੇ ਹਫ਼ਤੇ 31 ਮਈ ਦਾ ਜੋ ਦਿਨ ਹੈ, ਉਸ ਦਿਨ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਦੀ ਪਹਿਲੀ ਵਰਸੀ ਮਨਾਉਂਦਿਆਂ ਹੋਇਆਂ ਇਸ ਦੇ ਉੱਤੇ ਵਿਸ਼ੇਸ਼ ਸਮਾਗਮ ਉਲੀਕੇ ਜਾਣਗੇ। 30 ਮਈ ਨੂੰ ਗੁਰਦੁਆਰਾ ਸਾਹਿਬ ਸੈਨੋ ਜੇ ਖੇ ਵੀ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਹੋ ਰਹੇ ਹਨ। ਦੂਸਰੀ, ਆਪ ਜੀ ਦੇ ਨਾਲ ਜੋ ਬੇਨਤੀ ਸਾਂਝੀ ਕਰਨੀ ਚਾਹਾਂਗਾ ਕਿ ਆਉਣ ਵਾਲਾ ਜੋ ਮਹੀਨਾ ਜੂਨ ਦਾ ਮਹੀਨਾ ਆਰੰਭ ਹੋਣ ਜਾ ਰਿਹਾ ਹੈ, ਜਦ ਵੀ ਕੈਲੰਡਰ ਦੇ ਉੱਤੇ ਜੂਨ ਦੀਆਂ ਤਰੀਕਾਂ ਤਵਾਰੀਖ ਦਾ ਉਹ ਇਤਿਹਾਸਕ ਦਿਹਾੜੇ ਸ਼ੁਰੂ ਹੁੰਦੇ ਹਨ, ਸਿੱਖ ਮਾਨਸਿਕਤਾ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਪੁੱਤਰ ਸਥਾਨ ਅਕਾਲ ਤਖਤ ਸਾਹਿਬ ਦਾ ਉਹ ਢਹਿ ਢੇਰੀ ਹੋਇਆ ਖੰਡਰ ਸਿੱਖ ਮਾਨਸਿਕ ਦੇ ਉੱਤੇ ਉਜਾਗਰ ਹੁੰਦਾ ਹੈ। ਇਤਿਹਾਸ ਦਾ ਉਹ ਪਹਿਲਾ ਪੱਖ ਹੋਵੇਗਾ, ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਦੇ ਵਿੱਚ ਇਹੋ ਜਿਹੀ ਕੋਈ ਘਟਨਾ ਹੋਵੇ ਕਿ ਜਦੋਂ ਕਿਸੇ ਆਪਣੇ ਹੀ ਦੇਸ਼ ਦੀ ਕੌਮ ਦੀ, ਆਪਣੇ ਹੀ ਦੇਸ਼ ਦੀ ਆਪ ਦੀ ਸਰਕਾਰ, ਆਪ ਦੀ ਫੌਜ ਆਪਣੇ ਉੱਤੇ ਹਮਲਾਵਰ ਹੋ ਕੇ ਸਿੱਖ ਧਰਮ ਦੇ ਪਾਵਨ ਇਤਿਹਾਸਕ ਸਥਾਨ ਨੂੰ ਢਹਿ ਢੇਰੀ ਕੀਤਾ ਹੋਇਆ, ਉਸ ਪਵਿੱਤਰ ਯਾਦਗਾਰ ਨੂੰ ਮਨਾਉਂਦਿਆਂ ਹੋਇਆਂ 42ਵੀਂ ਵਰੇਗੰਢ ਮਨਾਉਂਦਿਆਂ ਹੋਇਆਂ, ਜਿੱਥੇ ਅਸੀਂ 31 ਮਈ ਤੋਂ ਲੈ ਕੇ 7 ਜੂਨ ਤੱਕ ਵਿਸ਼ੇਸ਼ ਤੌਰ 'ਤੇ ਉਹ ਸ਼ਹੀਦੀ ਸਪਤਾਹ ਮਨਾਵਾਂਗੇ, ਉੱਥੇ ਹੀ 6 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਸਾਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਵਿਸ਼ੇਸ਼ ਤੌਰ 'ਤੇ ਸਮੁੱਚੇ ਗੁਰਦੁਆਰਾ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਉਲੀਕਿਆ ਗਿਆ ਹੈ। ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹਨਾਂ ਮਹਾਨ ਪਵਿੱਤਰ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਜਿਨ੍ਹਾਂ ਨੇ ਸੱਚਖੰਡ ਸ੍ਰੀ ਅਕਾਲ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹਾਦਤਾਂ ਦਿੱਤੀਆਂ, ਉਸ ਲਹੂ ਨੂੰ ਸਜਦਾ ਕਰਦਿਆਂ ਹੋਇਆਂ ਉਸ ਨਗਰ ਕੀਰਤਨ ਦੇ ਵੱਧ ਚੜ੍ਹ ਕੇ ਹਾਜ਼ਰੀ ਭਰਨ ਦਾ ਯਤਨ ਕਰਿਓ। ਹੁਣ ਆਪ ਜੀ ਦੇ ਸਨਮੁੱਖ ਕੌਮ ਦੇ ਮਹਾਨ ਕਥਾਵਾਚਕ, ਜਿਹੜੇ ਕਿ ਪਿਛਲੇ 4 ਦਿਨਾਂ ਤੋਂ ਇਸ ਸਥਾਨ ਦੇ ਉੱਤੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਹਨ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ, ਭਗਤ ਕਬੀਰ ਜੀ ਦੀ ਜੋ ਲੜੀਵਾਰ ਬਾਣੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਰਹੇ ਹਨ। ਇਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਹੈ, ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਅੱਜ ਉਹਨਾਂ ਦਾ ਇਸ ਫੇਰੀ ਦਾ ਆਖਰੀ ਦੀਵਾਨ ਹੈ। ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ, ਜਿੱਥੇ ਉਹਨਾਂ ਨੂੰ ਜਿਉਂ ਆਖਦੇ ਉੱਥੇ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਦੀ ਇਸ ਫੇਰੀ ਦੇ ਵਿੱਚ ਉਹਨਾਂ ਨੇ ਇਹ ਸਮਾਂ ਕੱਢਿਆ। ਆਉਣ ਵਾਲੇ ਸਮੇਂ 'ਚ ਬੇਨਤੀ ਕਰਾਂਗੇ, ਜਿਵੇਂ ਸਤਿਗੁਰਾਂ ਨੂੰ ਭਾਵੇ, ਜ਼ਰੂਰ ਵੱਧ ਤੋਂ ਵੱਧ ਇਸ ਸਥਾਨ ਦੇ ਉੱਤੇ ਸਮਾਂ ਕੱਢਣ ਦਾ ਯਤਨ ਕਰਨ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੁਣਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कर नहीं ता कर बैराग बैरागी बंधन करे ताको बड़ो अपाग। वाहिगुरु जी का खालसा वाहिगुरु जी की फतेह। परम सन्मान योग सतगुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे नेम दी हाजरी भरदे होए अमृत बचन गुरबाणी कीर्तन आप जी सरवण कर रहे सी। अज कीर्तन दी समाप्ति ते अकाल उस्तद दी बाणी विच्चों सतगुरु गुरु गोबिंद सिंह जी दी रसना तो उचारण किते हुए बचन उस बाणी दे नाल अज कीर्तन दी चौकी दी संपन्नता होई है। जिन्हें तुहे त्यायो तिन पूर्ण प्रताप पायो। जिन्हां ने भी अकाल पुरख वाहिगुरु जी दी इबादत कीती उन्हां नूं परमात्मा ने अपना तेज प्रताप बख्श दिता। उन्हां दा घर आ शरीरक घर भी रहमत नाल भरिया गया ते संसारक धाम भी अकाल पुरख ने भर दिते। सतगुरां दी बाणी च असी दशमेश पिता जी दी जदों बाणी पढ़ देखां क्योंकि असी जदों भी बोलांगे हजूर दे बारे ज्यादातर अक्सर असी हजूर दे जुद्धां दा जिक्र करने आ ते करना भी चाहीदा है। उस तो अलावा सतगुरां दी सूरम गति दा जिक्र कर देखां पर संगत जी जदों आप जी पाठ करदे हो सतगुरां दी बाणी दा धन गुरु गोबिंद सिंह महाराज एक एक वार वार उस अकाल पुरख वाहिगुरु जी नूं नमस्कार ते उस दा शुकराना ते उहदी सिफत करदे। असी खास करके मैं अक्सर कहना हुना जाप सह पढ़ने हैं जी उंज परमात्मा दे बारे सनातन मत विच एक शब्द वरत्या जांदा है सहंसरनामा। इहदा अर्थ है कि परमेश्वर दे जां देवते दे हजारा नाम लैने पर धन गुरु गोबिंद सिंह महाराज जी ने जिस जाप साहब का पाठ आप जी रोज कर देखो ते जे नहीं करते तो जरूर करना चाहिदा है। उस विच सतगुरां ने 1100 ते एक वार अकाल पुरख जी का नाम लेके उन्हां दी सिफत की है। उस विच चार शब्द आप जी पढ़ दे हो एक नमस्तंग दूसरा नमस्तवंग तीसरा नमस्तस्त ते चौथा शब्द आपां नमो पढ़ने खां पर इन्हां चारां दा भाव है कि तैनू नमस्कार है। ते फिर देखो इस बाणी दे विच खैर भाई साहब महाराज दी बाणी पढ़ के गए तां मेरी ध्यान तवज्जो इधर चली गई। इस बाणी विच सतगुरां ने वाहिगुरु जी नूं संबोधन कह कह के बचन उचारण कीते ने। जिहड़ा आपां कहिंदे ना परमात्मा दे गुण गाओ परमेश्वर दी सिफत करो वाहिगुरु जी दीआं वडियाईआं करो मेरा ख्याल जाप साहिब विच जिन्नीआं सतगुरां ने वडियाईआं कर दित्तीआं उह विस्माद ही है। संबोधन करके बचन कहे उहनां वडियाईआं विच करते पुरख वाहिगुरु जी दी उस शक्ति नूं उस ताकत नूं बयान कीता कि जिहदा अंत कोई नहीं।
ਉਂਝ ਵੈਸੇ ਅਸੀਂ ਜਾਪ ਸਾਹਿਬ ਦੇ ਪਹਿਲੇ ਸ਼ੰਤ ਵਿੱਚ ਪੜ੍ਹਨੇ ਖਾਂ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਤੋਜ ਕਹੀ ਜੈ ਕੋਟ ਇੰਦਰ ਇੰਦਰਾਣ ਸ਼ਾਹੋ ਸ਼ਹਾਨ ਗਣਿਜੈ ਤਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ। ਇਹ ਸ਼ਪੈ ਛੰਦ ਹੈ। ਇਸ ਵਿੱਚ ਸਤਿਗੁਰਾਂ ਨੇ ਜਾਪ ਸਾਹਿਬ ਵਿੱਚ ਜਿਹਦੀ ਸਿਫਤ ਕੀਤੀ ਜਾਣੀ ਹੈ, ਇਉਂ ਕਹਿ ਲਓ ਜਿਵੇਂ ਮੂਲ ਮੰਤਰ ਵਿੱਚ ਸਤਿਗੁਰਾਂ ਨੇ ਸੰਖੇਪਤ ਗੁਣ ਦੇ ਦਿੱਤੇ, ਇਸੇ ਤਰ੍ਹਾਂ ਇਸ ਪਹਿਲੇ ਛੰਦ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਛਪੇ ਛੰਦ ਵਿੱਚ। ਪਰ ਇੱਕ ਬਚਨ ਮਹਾਰਾਜ ਜੀ ਨੇ ਕਿਹਾ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਕੋਈ ਰੂਪ, ਕੋਈ ਰੇਖ, ਕੋਈ ਰੰਗ, ਕੋਈ ਚੱਕਰ ਚਿੰਨ ਕੁਛ ਵੀ ਨਹੀਂ, ਪਰ ਉਹ ਹੈ। ਮਤ ਸਮਝੇ ਵੀ ਦ੍ਰਿਸ਼ਟਮਾਨ ਕੁਛ ਵੀ ਨਹੀਂ ਤੇ ਉਹ ਹੈ ਵੀ ਨਹੀਂ। ਉਂਝ ਸਤਿਗੁਰਾਂ ਨੇ ਸੁਖਮਨੀ ਸਾਹਿਬ ਵਿੱਚ ਇੱਕ ਬਚਨ ਕੀਤਾ, ਰੂਪ ਨਾ ਰੇਖ ਨਾ ਰੰਗ ਕਿਛ ਤਿਉਂ ਗੁਣ ਤੇ ਪ੍ਰਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਇੱਥੇ ਸਤਿਗੁਰਾਂ ਨੇ ਬਚਨ ਕੀਤਾ ਤਿੰਨਾਂ ਭਵਨਾਂ ਦੇ ਰਾਜੇ, ਦੇਵ ਤੇ ਦੈਂਤ ਤੇ ਮਨੁੱਖ, ਇੱਥੋਂ ਤੱਕ ਕਿ ਜੰਗਲ ਦੇ ਤਿਨਕੇ ਵੀ ਉਹਨੂੰ ਨੇਤ ਨੇਤ ਕਹਿੰਦੇ ਪਿਆ, ਪਰ ਤੁਹਾਡੇ ਮੁਕੰਮਲ ਨਾਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਕੀਰਤਮ ਨਾਮ ਸਾਰਿਆਂ ਨੇ ਲੈਣ ਉਹਦੀ ਕਿਰਤ ਨੂੰ ਦੇਖ ਕੇ। ਖੈਰ ਇਸੇ ਤਰ੍ਹਾਂ ਅਕਾਲ ਉਸਤਤ ਹੈ। ਅਸਲ ਚ ਇਸ ਬਾਣੀ ਦਾ ਨਾਮ ਤਾਂ ਰੱਖਿਆ ਅਕਾਲ ਉਸਤਤ, ਉਹਦੇ ਵਿੱਚ ਆਰੰਭ ਵਿੱਚ ਅਕਾਲ ਪੁਰਖ ਕੀ ਰੱਛਾ ਹਮਨੇ ਅਕਾਲ ਸ਼ਬਦ ਆਇਆ, ਅਖੀਰ ਤੇ ਜਦੋਂ ਇਹ ਬਾਣੀ ਸੰਪੂਰਨ ਹੁੰਦੀ ਜਿਹੜਾ ਭਾਈ ਸਾਹਿਬ ਕੀਰਤਨ ਕਰਕੇ ਗਿਆ ਅਖੀਰ ਵਿੱਚ ਆਉਂਦਾ ਉਸਤਤ ਵਰਣਨ ਦਸ਼ਮੇਸ਼ ਦੀ ਬਾਣੀ ਚ ਸਤਿਗੁਰਾਂ ਦੀ ਚ। ਇਹਦਾ ਮਤਲਬ ਅਕਾਲ ਸ਼ਬਦ ਪਹਿਲਾ, ਉਸਤ ਸ਼ਬਦ ਅਖੀਰ ਵਾਲਾ। ਤੇ ਅਸਾਂ ਪੁਰਾਤਨ ਵਿਦਵਾਨਾਂ ਤੋਂ ਸੁਣਿਆ ਵੀ ਇਸ ਬਾਣੀ ਨੂੰ ਇਸ ਕਰਕੇ ਅਕਾਲ ਉਸਤਤ ਕਿਹਾ ਜਾਂਦਾ ਹੈ। ਖੈਰ ਇਹ ਆਪ ਬਚਨ ਸਰਵਣ ਕੀਤੇ, ਤਿੰਨ ਸਲੋਕਾਂ ਦਾ ਪਾਠ ਆਪਾਂ ਅੱਜ ਕੀਤਾ ਹੈ। ਤੇ ਮੇਰਾ ਖਿਆਲ ਤਿੰਨ ਚਾਰ ਸਾਲ ਤੋਂ ਚਾਰ ਕੁ ਸਾਲ ਹੋ ਹੀ ਗਏ ਆ ਕਿ ਇਸ ਇਲਾਕੇ ਵਿੱਚ ਵੀ ਸਾਰੀਆਂ ਥਾਵਾਂ ਤੇ ਸਲੋਕਾਂ ਦੀ ਕਥਾ ਕਰਨ ਦਾ ਯਤਨ ਕੀਤਾ, ਪਰ ਇੱਥੇ ਅੱਜ ਸੰਪੂਰਨਤਾ ਹੋਣੀ ਹੈ। ਕੱਲ ਅਸੀਂ ਦੋ ਸਲੋਕਾਂ ਦੇ ਸਿਰਫ ਸੰਖੇਪ ਜਿਹੇ ਅੱਖਰ ਹੀ ਅਰਥ ਕੀਤੇ ਸਨ, ਅੱਜ ਇਹ ਪੰਜ ਸਲੋਕ ਨੇ। ਸਮੇਂ ਵਿੱਚ ਰਹਿ ਕੇ ਯਤਨ ਕਰਾਂਗਾ, ਜਿਤਨੇ ਕੁ ਦਾਤਾ ਜੀ ਸਬੁੱਧੀ ਬਖਸ਼ਣਗੇ ਆਪਾਂ ਵਿਚਾਰ ਕਰਾਂਗੇ। ਆਪ ਜਿਤਨੇ ਗੁਰਦੇਵ ਦੇ ਚਰਨਾਂ ਵਿੱਚ ਇੱਥੇ ਹਾਜ਼ਰ ਹੋ ਜਾਂ ਆਪਣੇ ਘਰਾਂ ਵਿੱਚ ਬੈਠ ਆਪ ਜੀ ਇਸ ਅਸਥਾਨ ਤੋਂ ਵਿਚਾਰ ਕੀਰਤਨ ਦੇਖ ਸੁਣ ਰਹੇ ਹੋ, ਅਸੀਸ ਬਖਸ਼ੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕੱਲ ਭਗਤ ਜੀ ਦੇ ਦੋ ਸਲੋਕਾਂ ਦੇ ਚੱਲਦਿਆਂ ਚੱਲਦਿਆਂ ਆਪਾਂ ਅੱਖਰੀ ਅਰਥ ਕੀਤੇ ਸਨ। ਪਹਿਲਾ ਸਲੋਕ ਹੈ ਕਬੀਰ, ਜੋ ਤੋਹੇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ। ਭਗਤ ਕਬੀਰ ਸਾਹਿਬ ਜੀ ਦੇ ਇਹ ਬਚਨ, ਜੋ ਤੋਹੇ ਸਾਧ ਪਿਰਮ ਕੀ, ਸਾਧ ਦੇ ਲਫ਼ਜ਼ੀ ਅਰਥ ਆਪਾਂ ਕੱਲ ਕੀਤੇ ਸਨ, ਸਦਰ ਸ਼ਰਧਾ ਇੱਛਾ। ਪਿਰਮ ਦਾ ਲਫ਼ਜ਼ੀ ਅਰਥ ਹੈ ਪ੍ਰੇਮ, ਪਿਆਰੇ ਵਾਹਿਗੁਰੂ ਜੀ ਦਾ ਪਿਆਰ। ਜੇ ਤੇਰੇ ਅੰਦਰ ਇਹ ਸ਼ਰਧਾ ਹੈ, ਇਹ ਇੱਛਾ ਹੈ, ਇਹ ਸਦਰ ਹੈ ਕਿ ਮੈਂ ਉਸ ਪਿਆਰੇ ਨੂੰ ਪਿਆਰ ਕਰਨਾ, ਉਹਨੂੰ ਮੁਹੱਬਤ ਕਰਨੀ ਹੈ, ਤੇ ਭਗਤ ਜੀ ਨੇ ਕਿਹਾ ਸੀਸ ਕਾਟ ਕਰ ਗੋਏ। ਫਿਰ ਧਿਆਨ ਨਾਲ ਸੁਣਿਓ, ਸੀਸ ਦਾ ਅਰਥ ਆਪਾਂ ਜਾਣਦੇ ਹਾਂ ਸਿਰ, ਸ਼ਬਦ ਵਰਤਿਆ ਕਾਟ ਕਰ ਕੱਟ ਕੇ, ਗੋਏ ਗੋਏ ਦਾ ਲਫ਼ਜ਼ੀ ਅਰਥ ਆਪਾਂ ਕੱਲ ਕੀਤਾ ਸੀ ਗੇਂਦ। ਫਿਰ ਧਿਆਨ ਨਾਲ ਸੁਣਿਓ, ਜੇ ਤੇਰੇ ਮਨ ਚ ਇਹ ਸਦਰ ਹੈ ਕਿ ਮੈਂ ਵਾਹਿਗੁਰੂ ਜੀ ਨੂੰ ਪਿਆਰ ਕਰਨਾ, ਪ੍ਰੇਮ ਦੀ ਖੇਡ ਖੇਡਣੀ ਹੈ,
ਤੇ ਫਿਰ ਇੱਕ ਕੰਮ ਕਰ, ਆਪਣਾ ਸਿਰ ਵੱਢ ਕੇ ਪਿਆਰੇ ਦੇ ਚਰਨਾਂ ਵਾਸਤੇ ਗੇਂਦ ਬਣਾ ਦੇ। ਅਖਰੀ ਅਰਥ ਇਹ ਸੀਸ ਕਾਟ ਕਰ ਗੋਏ। ਅਗਲਾ ਬਚਨ ਹੈ ਖੇਲਤ ਖੇਲਤ ਹਾਲ ਕਰ, ਉਸ ਨਾਲ ਪ੍ਰੇਮ ਦੀ ਖੇਡ ਖੇਡਦਿਆਂ। ਫਿਰ ਅੱਜ ਸੁਣਿਓ, ਕੱਲ ਆਪ ਜੀ ਨੂੰ ਪਤਾ ਹੋਣਾ ਆਪਾਂ ਹਾਲ ਦੇ ਲਫ਼ਜ਼ੀ ਅਰਥ ਕੀਤੇ ਸਨ, ਤੇ ਮੈਂ ਹਰ ਰੋਜ਼ ਚਲੋ ਗੱਲ ਕਹਿ ਜਾਂਦਾ ਕਿ ਆਪਾਂ ਜੋ ਦੇਖਣੇ ਆ ਉਹਦੇ ਜੇਨ ਚ ਇਹ ਨਹੀਂ ਕਿ ਕਥਾ ਵਾਚਕੀ ਅਰਥ ਸਮਝੇ, ਜਿਹਨੇ ਬੁਲਾਰੇ ਨੇ ਬੋਲਣਾ ਉਹੀ ਸਮਝੇ, ਜਿਹਨੇ ਕਿਸੇ ਇੱਕ ਵਿਸ਼ੇ ਤੇ ਕੋਈ ਪੀ ਐਚ ਡੀ ਕਰਨੀ ਉਹੀ ਸਮਝੇ। ਨਹੀਂ ਸੰਗਤ ਜੀ, ਧੰਨ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਇਤਿਹਾਸ ਦਾ, ਕਹਿੰਦੇ ਨੇ ਕਥਾ ਹੋਵੇ ਬਾਣੀ ਪੜ੍ਹੇ ਸਿੱਖ ਆਪਸ ਵਿੱਚ ਬੈਠੇ ਹੋਣ, ਜੋ ਸ਼ਬਦ ਗੁਰਦੇਵ ਨੇ ਉਚਾਰਨ ਕੀਤਾ ਜੋ ਪੜ੍ਹ ਰਹੇ ਹਾਂ ਉਸ ਦੇ ਵਿੱਚ ਜੋ ਅਰਥ ਰੱਖਿਆ ਉਹਨੂੰ ਵਾਰ ਵਾਰ ਵਿਚਾਰੋ। ਮਹਾਰਾਜ ਕਹਿੰਦੇ ਵਿਚਾਰੋ, ਪਰ ਇੱਕ ਨਾਲ ਹੋਰ ਤਰੀਕਾ ਦੱਸਿਆ। ਕਹਿਣ ਲੱਗੇ ਕੇਵਲ ਸੁਣਾਉਣ ਵਾਸਤੇ ਨਹੀਂ ਵਿਚਾਰੋ, ਉਸ ਵਿਚਾਰ ਨੂੰ ਆਚਾਰ ਬਣਾਉਣ ਦੇ ਲਈ, ਆਚਾਰ ਅਰਥੇ ਆਚਰਣ, ਕਿ ਜੋ ਸਤਿਗੁਰਾਂ ਨੇ ਕਿਹਾ ਹੈ ਮੇਰੇ ਮਨਾਂ ਤੂੰ ਇਹ ਕਰਨਾ ਹੈ। ਆਪਾਂ ਆਪਣੇ ਮਨ ਨਾਲ ਤੇ ਗੱਲ ਕਰ ਹੀ ਸਕਦੇ ਹਾਂ ਨਾ, ਪਰ ਉਂਜ ਦਾ ਸੁਭਾਅ ਹੈ ਇਹ ਲੋਕਾਂ ਦੀਆਂ ਗੱਲਾਂ ਕਰਦਾ, ਆਪਣੀ ਗੱਲ ਬਰਦਾਸ਼ਤ ਨਹੀਂ ਕਰਦਾ, ਕਿਉਂਕਿ ਪਰਮਾਤਮਾ ਨੇ, ਮੈਂ ਉਸ ਦਿਨ ਸੈਨੋਜ਼ੇ ਵੀ ਕਿਹਾ, ਇਹ ਸਾਡੇ ਬਦਨ ਤੇ ਮੱਥੇ ਤੇ ਥੱਲੇ ਦੋ ਅੱਖਾਂ ਲਾਈਆਂ ਨੇ, ਇਹਨਾਂ ਅੱਖਾਂ ਨੇ ਦੁਨੀਆਂ ਭਰ ਦੇ ਚਿਹਰੇ ਦੇਖੇ ਨੇ, ਪਰ ਅੱਖਾਂ ਕਦੀ ਆਪਣਾ ਫੇਸ ਨਹੀਂ ਦੇਖਦੀਆਂ ਹੁੰਦੀਆਂ, ਇਹ ਦੂਜੇ ਨੂੰ ਹੀ ਦੇਖਦੀਆਂ। ਗੁਰੂ ਸਾਹਿਬ ਨੇ ਫਰਮਾਇਆ ਕਿ ਅਰਥ ਵਿਚਾਰੇ, ਫਿਰ ਉਸ ਅਰਥ ਨੂੰ ਆਪਣੇ ਮਨ ਦਾ ਤਾਂ ਮੈਨੂੰ ਵੀ ਪਤਾ ਜੀ, ਆਪ ਜੀ ਨੂੰ ਪਤਾ, ਆਪਣੇ ਮਨ ਨੂੰ ਵਾਰ ਵਾਰ ਪੁੱਛੇ ਜਿਹੜੇ ਅਰਥ ਵਿਚਾਰੇ ਨੇ ਉਹਦਾ ਆਚਰਣ ਹੈ। ਬੜਾ ਪਿਆਰਾ ਬਚਨ ਹੈ ਸਾਡੇ ਅਰਦਾਸ ਦਾ। ਗੁਰੂ ਰਾਮਦਾਸ ਜੀ ਸਿੱਖਾਂ ਨੂੰ ਕਹਿੰਦੇ ਆ ਕਿ ਧਰਿਓ ਅਰਥ ਜੋ ਸ਼ਬਦ ਮਝਾਰਾ, ਧਰਿਓ ਅਰਥ ਜੋ ਸ਼ਬਦ ਮਝਾਰਾ, ਇਹਦਾ ਅਰਥ ਜਿਹੜਾ ਅਰਥ ਸ਼ਬਦ ਵਿੱਚ ਰੱਖਿਆ ਹੈ, ਵਾਰ ਵਾਰ ਉਰ ਕਰੋ ਵਿਚਾਰਾ, ਉਸ ਅਰਥ ਨੂੰ ਵਾਰ ਵਾਰ ਵਿਚਾਰੋ। ਕਿਆ ਗੁਰ ਕਹੇ ਕਰੇ ਹਮ ਕਹਾਂ, ਗੁਰੂ ਦਾ ਸ਼ਬਦ ਕੀ ਕਹਿ ਰਿਹਾ ਤੇ ਮੇਰਾ ਮਨ ਕੀ ਕਰ ਰਿਹਾ। ਤੇ ਅੱਗੇ ਗੁਰੂ ਰਾਮਦਾਸ ਕਹਿੰਦੇ ਸਨੈ ਸਨੈ ਮਨ ਮੋਰੋ ਮਹਾਂ, ਇਹਨੇ ਛੇਤੀ ਕਾਬੂ ਨਹੀਂ ਆਉਣਾ, ਇਹਨੂੰ ਵਿਚਾਰ ਦੇ ਨਾਲ ਆਹਿਸਤਾ ਆਹਿਸਤਾ ਮੋੜਨ ਦਾ ਯਤਨ ਕਰੋ। ਮੈਂ ਇਸ ਕਰਕੇ ਆਪ ਨੂੰ ਬੇਨਤੀ ਕੀਤੀ ਜੀ, ਅਰਥ ਵੱਲ ਜ਼ਰੂਰ ਧਿਆਨ ਦਿਆ ਕਰੋ। ਕਬੀਰ ਜੋ ਤੋਏ ਸਾਧ ਪਿਰਮ ਕੀ, ਜੇ ਤੇਰੇ ਅੰਦਰ ਇਹ ਸ਼ਰਧਾ ਹੈ ਪਿਆਰੇ ਨਾਲ ਪਿਆਰ ਦੀ ਖੇਡ ਖੇਡਣ ਲਈ, ਤੇ ਪਹਿਲੀ ਸ਼ਰਤ ਇਹ ਹੈ ਸੀਸ ਕਾਟ ਗਰ ਗੋਏ, ਆਪਣਾ ਸਿਰ ਵੱਢ ਕੇ ਉਹਦੇ ਵਾਸਤੇ ਗੇਂਦ ਬਣਾ ਦੇ ਇਸ ਖੇਡ ਲਈ। ਹੁਣ ਅੱਗੇ ਦੀ ਭਾਵ ਅਰਥ ਲਾਂਗੇ ਜੀ। ਖੇਲਤ ਖੇਲਤ ਹਾਲ ਕਰ, ਕੱਲ ਸੰਗਤ ਜੀ ਆਪਾਂ ਹਾਲ ਦੇ ਅਰਥ ਕੀਤੇ ਸਨ, ਇਹ ਸੂਫੀਆਂ ਨਾਲ ਰਿਲੇਟਡ ਸ਼ਬਦ ਹੈ ਕਿ ਜਦੋਂ ਸੂਫੀ ਵਜਦ ਵਿੱਚ ਆ ਕੇ ਕਵਾਲੀ ਸੁਣਦਾ ਜਾਂ ਉਹ ਪੂਰੇ ਵਜਦ ਵਿੱਚ ਆ ਕੇ ਗਾਉਂਦਾ ਹੈ, ਹਾਲ ਦਾ ਅਰਥ ਹੁੰਦਾ ਵੀ ਇੰਨੀ ਪ੍ਰਾਣਾ ਨਾਲ ਉਹ ਗਾਏ ਕਿ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ। ਦੂਜੀ ਗੱਲ ਕਹਿੰਦਾ ਜਿਹਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਸਮਾਂ ਸਥਾਨ ਹੀ ਭੁੱਲ ਜਾਏ, ਟਾਈਮ ਭੁੱਲ ਜਾਏ, ਸਮਾਂ ਭੁੱਲ ਜਾਏ, ਤਨ ਭੁੱਲ ਜਾਏ, ਇਹੋ ਜਿਹੇ ਬੰਦੇ ਨੂੰ ਕਹਿੰਦੇ ਆ ਵੀ ਇਹ ਸੂਫੀ ਦਾ ਹਾਲ ਹੈ। ਇੱਥੇ ਮੈਂ ਫਿਰ ਅਰਜ ਕਰਾਂਗਾ, ਆਪਾਂ ਉਹ ਕੰਮ ਨਹੀਂ ਕਰਨਾ, ਪਰ ਇਹਦਾ ਇੱਕ ਅਰਥ ਤਾਂ ਕਰਨੇ ਚਾਹੀਦੇ ਨਾ। ਮਹਾਰਾਜ ਕਰਨ ਖੇਲਤ ਖੇਲਤ ਹਾਲ ਕਰ, ਜਿਵੇਂ ਸੂਫੀ ਕਰਦੇ ਹਨ, ਤੂੰ ਆਪਣੇ ਆਪ ਨੂੰ ਭੁੱਲ ਜਾ, ਸਮਾਂ ਭੁੱਲ ਜਾ, ਸਿਰਫ ਸ਼ਬਦ ਚੇਤੇ। ਅਗਲੀ ਗੱਲ, ਜੋ ਕਿਛ ਹੋਏ ਤਾਂ ਹੋਏ, ਜਦੋਂ ਤੂੰ ਪਿਆਰ ਕਰਨ ਹੀ ਲੱਗ ਪਿਆ, ਦੁਨੀਆ ਜੋ ਮਰਜ਼ੀ ਕਹੇ, ਜੋ ਮਰਜ਼ੀ ਤੇਰੇ ਨਾਲ ਵਾਪਰ ਜਾਏ, ਪਰ ਯਾਦ ਰੱਖੀ ਜਿਹਦੇ ਚਰਨਾਂ 'ਚ ਆਪਣਾ ਸਿਰ ਸੱਟ ਦਿੱਤਾ ਹੋਵੇ, ਤੇ ਮਹਾਰਾਜ ਕਹਿੰਦੇ ਬਸ ਉਸ ਤੋਂ ਬਿਨਾਂ ਫਿਰ ਕਿਸੇ ਦੀ ਪਰਵਾਹ ਨਾ ਕਰੀ। ਹੁਣ ਇਹ ਪਹਿਲਾ ਸਲੋਕ, ਅਜੇ ਇਹਦੀ ਕਥਾ ਨਹੀਂ ਮੈਂ ਕਰ ਕੀਤੀ ਜੀ, ਅਰਥ ਦੁਬਾਰਾ ਕਰਨ ਲੱਗਾ ਅਗਲੇ ਸਲੋਕ ਦੇ। ਅਗਲੀ ਗੱਲ, ਕਿਹਦੇ ਨਾਲ ਖੇਡੇ, ਇਹ ਤਾਂ ਸਵਾਲ ਪੈਦਾ ਹੋ ਗਿਆ ਨਾ ਜੀ, ਸੇਸ ਭੇਟ ਕਰ ਦਿਓ। ਖੇਡਣ ਵਾਸਤੇ ਤਾਂ ਨਾਲ ਸਾਥੀ ਵੀ ਚਾਹੀਦੇ ਨੇ, ਇਕੱਲਾ ਬੰਦਾ ਕਿੰਨੀ ਕੁ ਪ੍ਰੈਕਟਿਸ ਕਰ ਲੈਂਦਾ ਜੀ, ਕੋਈ ਨਾ ਕੋਈ ਸਾਥੀ ਤਾਂ ਚਾਹੀਦਾ। ਇੱਥੇ ਫਿਰ ਮਹਾਰਾਜ ਕਹਿੰਦੇ ਨੇ ਕਬੀਰ ਜੋ ਤੋ ਇਹ ਸਾਧ ਪਿਰਮ ਕੀ, ਦੁਬਾਰਾ ਫਿਰ ਰਿਪੀਟ ਕੀਤਾ, ਜੇ ਤੇਰੇ ਮਨ ਚ ਇਹ ਸ਼ਰਧਾ ਹੈ ਪਿਆਰੇ ਦੀ ਪਿਆਰ ਕਰਨ ਦੀ ਖੇਡ ਖੇਡਣ ਦੀ, ਪਾਕੇ ਸੇਤੀ ਖੇਲ, ਪਾਕੇ ਦਾ ਅਰਥ ਪੱਕੇ ਹੋਏ, ਇਹਦਾ ਮਤਲਬ ਜਿਹੜੇ ਆਤਮਕ ਤੌਰ ਤੇ ਪਹੁੰਚੇ ਹੋਏ ਗੁਰਮੁਖ ਨੇ ਨਾ, ਇਹ ਪ੍ਰੇਮ ਦੀ ਖੇਡ ਉਹਨਾਂ ਦੀ ਸੰਗਤ ਵਿੱਚ ਖੇਡੀ ਜਾ ਸਕਦੀ ਹੈ। ਦੇਖੋ
ਸਤਿਗੁਰੂ ਨਾਲ ਨਾਲ ਸਮਤ ਦਿੰਦੇ ਪਾ ਭਗਤ ਜੀ, ਪਾਕੇ ਸੇਤੀ ਖੇਲ, ਤੇ ਜੇ ਕੋਈ ਪਖੰਡੀ ਦੰਭੀ ਮਿਲ ਗਿਆ ਜਿਹੜਾ ਮਨ ਤੋਂ ਕੁਛ ਤੇ ਜ਼ਬਾਨ ਤੋਂ ਕੁਛ, ਫਿਰ ਕਹਿਣਗੇ ਹਾਲਤ ਇਹ ਹੋਵੇਗੀ, ਕਾਚੀ ਸਰਸੋਂ ਪੇਲ ਕੈ, ਕੱਚੀ ਸਰੋਂ ਨੂੰ ਆਪਾਂ ਜੇ ਮੰਨ ਲਓ ਕਹਾਣੀ ਚ ਪੀੜ ਦਈਏ, ਪੇਲ ਕੈ ਦਰ ਤੇ ਪੀੜ ਦਈਏ, ਕੱਚੀ ਸਰੋਂ ਦਾ ਨਾ ਕਦੀ ਤੇਲ ਨਿਕਲਦਾ ਤੇ ਨਾ ਕਦੀ ਖਲ ਬਣਦੀ ਹੈ। ਇਹਦਾ ਭਾਵ ਅਰਥ ਇਹ ਹੈ, ਕੱਚੇ ਬੰਦੇ ਨਾਲ ਤੂੰ ਸੰਸਾਰੀ ਖੇਡਾਂ ਖੇਡਦਾ ਰਹੇ, ਇਹਦੇ ਵਿੱਚੋਂ ਨਾ ਤੈਨੂੰ ਤੱਤ ਗਿਆਨ ਮਿਲਣਾ ਹੈ, ਨਾ ਤੈਨੂੰ ਰਸ ਆਉਣਾ ਹੈ। ਇਹ ਸਤਿਗੁਰਾਂ ਨੇ ਬਚਨ ਕਿਹਾ। ਪਰ ਥੋੜੀ ਜਿਹੀ ਬੇਨਤੀ ਜੀ, ਸੀਸ ਕਾਟ ਕਰ ਗੋਏ ਕੀ ਹੈ? ਇੱਕ ਤਾਂ ਸੱਚੀ ਮੁੱਚੀ ਫਿਜ਼ੀਕਲ ਤੌਰ 'ਤੇ ਜੀ ਆਪਣਾ ਸਿਰ ਭੇਟ ਕਰਨਾ, ਪਰ ਗੁਰਬਾਣੀ ਦੇ ਅੰਤਰੀਵ ਅਰਥ ਬਹੁਤ ਜ਼ਿਆਦਾ ਅੰਤਰੀਵ ਅਰਥ ਨੇ। ਜੇ ਪਿਆਰ ਕਰਨਾ ਹੈ ਤੇ ਉਹਦੀ ਭੇਟਾ ਕੀ ਹੈ? ਇੱਥੇ ਸ਼ਬਦ ਵਰਤਿਆ ਸੀਸ, ਸੀਸ ਦਾ ਅਰਥ ਹੈ ਸਿਰ। ਬਾਹਰਮੁਖੀ ਅਰਥ ਇਹ ਨੇ ਕਿ ਆਹ ਸਰੀਰ ਦੇ ਉੱਪਰ ਲੱਗਾ ਹੋਇਆ ਸਿਰ, ਪਰ ਅੰਤਰੀਵ ਅਰਥ ਇਹ ਨੇ ਕਿ ਅੰਦਰ ਦੀ ਈਗੋ ਜਿਹੜੀ ਕਈ ਜਨਮਾਂ ਦੀ ਹਉਮੈ ਟਿਕਣ ਨਹੀਂ ਦਿੰਦੀ, ਆਪਣੇ ਹੰਕਾਰ ਦਾ ਸਿਰ ਵੱਢ ਕੇ ਆ, ਫਿਰ ਪਤਾ ਲੱਗੇਗਾ ਪ੍ਰੇਮ ਦੀ ਖੇਡ ਕੀ ਹੁੰਦੀ ਹੈ। ਫਿਰ ਅਰਸ਼ਮ ਅਸੀਂ ਸਤਿਗੁਰਾਂ ਦੀ ਬਾਣੀ ਚੋਂ ਲੈਂਦੇ ਹਾਂ ਨਾ ਜੀ, ਕਿ ਸਿਰ ਵੱਢ ਕੇ ਭੇਟ ਕਰਦੇ ਹੰਕਾਰ ਦਾ ਸਿਰ ਵੀ। ਜਿਵੇਂ ਇੱਕ ਸਤਿਗੁਰਾਂ ਦੀ ਬਾਣੀ ਦਾ ਤੁਸੀਂ ਬਚਨ ਪੜ੍ਹਦੇ ਹੋ ਸਾਰੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਉਹ ਆਹ ਹੀ ਬਚਨ ਹੈ। ਜੇ ਤੇਰੇ ਮਨ ਦੇ ਅੰਦਰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਮੇਰੀ ਗਲੀ ਵਿੱਚ ਮੇਰੇ ਰਸਤੇ ਤੇ। ਇਹ ਅਕਾਲ ਪੁਰਖ ਵਾਹਿਗੁਰੂ ਜੀ ਕਹਿ ਰਹੇ, ਤੇ ਰਸਮਾ ਸਤਿਗੁਰਾਂ ਦੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ। ਇਸ ਗਲੀ ਚੋਂ ਜੇ ਲੰਘਣਾ, ਪ੍ਰੇਮ ਵਾਲੀ ਗਲੀ ਚੋਂ ਲੰਘਣਾ ਹੈ ਤੇ ਆਪਣੀ ਖੌਮੇ ਨੂੰ, ਆਪਣੀ ਮੈਂ ਮੇਰੀ ਨੂੰ ਵੱਢ ਦੇ। ਮਹਾਰਾਜ ਕਿ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਆਪਣਾ ਸਿਰ ਗੁਰੂ ਨੂੰ ਭੇਟ ਕਰ ਦੇ, ਫਿਰ ਕਿਸੇ ਦੀ ਮੁਥਾਜੀ ਨਾ ਕਰੀ। ਦੇਖੋ ਇਹਦੀ ਬੜੇ ਇਸ ਸਲੋਕ ਦੀ ਅਰਥ ਆਪਾਂ ਕਿੰਨਾ ਸਮਝ ਸਕਦੇ ਨੇ ਜੀ। ਪਹਿਲੀ ਗੱਲ ਚੌਥੋ ਪ੍ਰੇਮ, ਫਿਰ ਖੇਲਣ, ਫਿਰ ਚਾਹੋ, ਕਿੱਡੇ ਪਿਆਰੇ ਸ਼ਬਦ ਨੇ। ਪਰਮਾਤਮਾ ਤਾਂ ਆਪ ਹੀ ਚਾਹੀ ਲਿਆ ਹੈ, ਆਪ ਹੀ ਚਾਹ ਸਰੂਪ ਹੈ। ਜੇ ਤੇਰੇ ਮਨ ਚ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇੱਕ ਇੱਕ ਆਪਾਂ ਬਚਨ ਹੋਰ ਲੈਂਦੇ ਹਾਂ। ਸਤਿਗੁਰਾਂ ਦਾ ਇੱਕ ਬਚਨ ਹੈ ਸਿਰ ਦੇ ਸੰਬੰਧ ਵਿੱਚ, ਉਹ ਹੈ ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ। ਜਿਹੜਾ ਆਪਣੀ ਖੌਮੇ ਨੂੰ ਵੱਢ ਕੇ ਰੱਖਦਾ, ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ, ਸ਼ਬਦ ਰੱਖੇ ਉਰਤਾਰ, ਸਤਿਗੁਰੂ ਜੀ ਦੇ ਭਾਣੇ ਨੂੰ, ਰਜ਼ਾ ਨੂੰ ਖਿੜੇ ਮੱਥੇ ਸਵੀਕਾਰ ਕਰ ਲੈ ਤੇ ਗੁਰੂ ਦੇ ਸ਼ਬਦ ਨੂੰ ਆਪਣੇ ਖਿਰਦੇ ਚ ਵਸਾ ਲੈ। ਸਿਰ ਵੱਢਣ ਦਾ ਮਤਲਬ ਆਪਣੀ ਖੌਮੇ ਨੂੰ ਛੱਡਣਾ ਵੀ ਹੈ। ਮੈਂ ਦੋਨੋਂ ਪੱਖ ਆਪ ਨਾਲ ਸਾਂਝੇ ਕਰਾਂਗਾ। ਬਾਹਰਮੁਖੀ ਤੌਰ ਤੇ ਵੀ ਜਿਹੜਾ ਪ੍ਰੇਮ ਕਰਦਾ ਹੈ ਉਹ ਕੁਝ ਲੁਕਾ ਕੇ ਰੱਖਦਾ ਜੀ, ਜਿਹਨੂੰ ਪ੍ਰੇਮ ਕੀਤਾ ਜਾਂਦਾ ਉਹਦੇ ਤੋਂ ਕੁਝ ਨਹੀਂ ਲੁਕਾਇਆ ਜਾਂਦਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਡੀ ਇੱਕੋ ਗੱਲ ਕਹੀ ਕਿ ਪਰਮਾਤਮਾ ਨੂੰ, ਵਾਹਿਗੁਰੂ ਜੀ ਨੂੰ, ਪਰਮੇਸ਼ਵਰ ਨੂੰ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਪ੍ਰੇਮ। ਵੈਸੇ ਅਸੀਂ ਇੱਕ ਬਚਨ ਰੋਜ਼ ਅੰਮ੍ਰਿਤ ਵੇਲੇ ਪੜ੍ਹਦੇ ਹਾਂ ਜੀ, ਜਪਜੀ ਸਾਹਿਬ ਦੀ ਬਾਣੀ ਚੋਂ, ਸਤਿਗੁਰਾਂ ਦੀ ਚੌਥੀ ਪੌੜੀ। ਮੈਂ ਇਸ ਅਨੁਸਾਰ ਵੀ ਕਹਿ ਕੇ ਆਇਆ ਕਿ ਪਰਮੇਸ਼ਵਰ ਦੀ ਜਿਹੜੀ ਬੋਲੀ ਹੈ, ਜਿਹੜੀ ਭਾਖਾ ਹੈ, ਉਹ ਸਿਰਫ ਭਾਓ ਹੈ, ਪ੍ਰੇਮ ਹੈ। ਮਹਾਰਾਜ ਦਾ ਬਚਨ ਹੈ ਨਾ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ, ਉਹਨਾਂ ਦੀ ਭਾਖਿਆ ਜਿਹੜੀ ਬੋਲੀ ਹੈ ਉਹ ਭਾਓ ਹੈ, ਪ੍ਰੇਮ ਹੈ। ਹੁਣ ਉੱਥੇ ਕੋਈ ਸ਼ਬਦ ਨਹੀਂ ਵਰਤਿਆ, ਅਰਬੀ ਹੈ, ਸੰਸਕ੍ਰਿਤ ਹੈ, ਫਾਰਸੀ ਹੈ, ਸ਼ਬਦ ਇੱਕੋ ਵਰਤਿਆ ਪ੍ਰੇਮ। ਹਿਰਦੇ ਵਿੱਚ ਪ੍ਰੇਮ ਹੋਵੇ ਤੇ ਯਾਦ ਰੱਖਿਓ, ਨਾ ਵੀ ਸ਼ਬਦ ਜ਼ਬਾਨ ਦੇ ਉੱਤੇ ਆਉਣ, ਪਰਮਾਤਮਾ ਹਿਰਦੇ ਦੇ ਪ੍ਰੇਮ ਨੂੰ ਸਮਝਦਾ ਪਿਆ ਹੈ। ਪਰ ਫਿਰ ਅਰਜ, ਇਹ ਪਿਆਰ ਪੈਦਾ ਕਿਵੇਂ ਹੋਵੇ? ਕਹਿਣ ਨੂੰ ਤੇ ਅਸੀਂ ਰੋਜ਼ ਇਹ ਪਾਠ ਗੁਰੂ ਗੋਬਿੰਦ ਸਿੰਘ ਜੀ ਦਾ ਸਵੱਈਆ ਪੜ੍ਹਦੇ ਹਾਂ ਜੀ ਕਿ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੋ, ਬਕ ਧਿਆਨ ਲਗਾਇਓ। ਕੀ ਹੋਇਆ ਕਿ ਤੂੰ ਆਪਣੇ ਦੋਨੋਂ ਅੱਖਾਂ ਨੂੰ ਬੰਦ ਕਰਕੇ ਬੈਠ ਗਿਆ,
ਬਗਲਾ ਵੀ ਤਾਂ ਨੇਤਰ ਬੰਦ ਕਰਕੇ ਨਦੀ ਦੇ ਕਿਨਾਰੇ ਬੈਠਦਾ ਹੈ। ਕਹਾ ਭਾਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੋ ਬਕ ਧਿਆਨ ਲਗਾਇਓ ਨਾਤ ਫਿਰਿਓ ਲਿਓ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ। ਕਰਮਕਾਂਡ ਦਾ ਜ਼ਿਕਰ, ਸਾਰੇ ਤੀਰਥਾਂ ਤੇ ਇਸ਼ਨਾਨ ਕਰ ਲਿਆ। ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਸ ਬਤਾਇਓ। ਸਾਰੀ ਉਮਰ ਕੱਢ ਦਿੱਤੀ ਵਿਸ਼ੇ ਵਕਾਰਾਂ ਵਿੱਚ ਨਿੱਠ ਨਿੱਠ ਕੇ ਉਹ ਚ ਬਹਿ ਕੇ। ਮਹਾਰਾਜ ਦੇ ਬਚਨ, ਅਗਲਾ ਬਚਨ ਕਹਿ ਕਿ ਸਾਚ ਕਹੋ ਸੁਣ ਲਿਖੋ ਸਭ ਹੈ, ਇੱਕ ਨੂੰ ਨਹੀਂ ਕਿਹਾ ਸਾਰੇ ਸੁਣ ਲਓ। ਮਹਾਰਾਜ ਕਹਿੰਦੇ ਆ ਸਾਚ ਕਹੋ ਸੁਣ ਲਿਖੋ ਸਭ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ, ਜਿੰਨੇ ਪ੍ਰੇਮ ਕੀਤਾ ਉਹਨੇ ਪਾਇਆ। ਪਰ ਪਾਠ ਕਰਦਿਆਂ ਕਈ ਵਾਰੀ ਮਨ ਚ ਆਉਂਦਾ ਹੈ ਜੀ ਅੰਦਰ ਸੁੱਕਾ ਹੁੰਦਾ ਹੈ, ਉਹ ਪ੍ਰੇਮ ਦੀ ਅਵਸਥਾ ਕਿਵੇਂ ਸਤਿਗੁਰੂ ਮਿਲੇ। ਸੰਗਤ ਜੀ ਆਪ, ਮੈਂ ਕੱਲ ਵੀ ਪ੍ਰਬੰਧਕ ਵੀਰਾਂ ਨਾਲ ਵੀ ਗੱਲ ਹੋਈ ਤੇ ਮੈਂ ਕਹਿੰਦਾ ਹੁੰਦਾ ਕਿ ਹਰ ਗੁਰਦੁਆਰੇ ਦੇ ਵਿੱਚ ਸਾਲ ਬਾਅਦ ਦੋ ਸਾਲ ਬਾਅਦ ਪਲੀਜ਼ ਹੱਥ ਜੋੜ ਕੇ ਬੇਨਤੀ, ਕਿਸੇ ਧੜੇ ਨਾਲ ਜੋੜ ਕੇ ਵਿਆਖਿਆ ਨਾ ਵੇਖਿਓ। ਹਰ ਗੁਰਦੁਆਰੇ ਦੇ ਵਿੱਚ ਦੋ ਸਾਲ ਬਾਅਦ ਸਾਲ ਬਾਅਦ ਸੰਥਿਆ ਸਹਿਜ ਪਾਠ ਜ਼ਰੂਰ ਹੋਣਾ ਚਾਹੀਦਾ ਹੈ। ਸੰਥਿਆ ਹੋਵੇ, ਸਹਿਜ ਪਾਠ ਹੋਵੇ, ਕੋਲ ਪੈਨ ਕਾਪੀ ਹੋਵੇ। ਸੰਗਤ ਜੀ ਇੱਕ ਵਾਰੀ ਸੰਥਿਆ ਸਹਿਜ ਪਾਠ ਕਰ ਲਿਆ, ਜਿਹੜੇ ਸੰਥਿਆ ਕਰਦੇ ਆ ਨਾ ਜੀ ਸੱਚ ਜਾਣਿਓ, ਬਾਕੀ ਸਾਰੀਆਂ ਪੜ੍ਹਾਈਆਂ ਜਿਉਂਦੇ ਜੀ ਰੋਟੀ ਦਾ ਸਾਧਨ ਹੋਣਗੀਆਂ। ਜਿਹੜਾ ਸਤਿਗੁਰਾਂ ਦਾ ਸੰਥਿਆ ਪਾਠ ਕਰ ਲਏਗਾ ਨਾ, ਉਹ ਸ਼ਬਦ ਤਾਂ ਮਰਨ ਤੋਂ ਬਾਅਦ ਦੀ ਵੀ ਪੂੰਜੀ ਬਣ ਜਾਂਦਾ ਹੈ, ਕਿਉਂਕਿ ਸ਼ਬਦ ਦਾ ਸੰਬੰਧ ਸਾਡੇ ਸਰੀਰ ਤਿਆਗਣ ਤੋਂ ਬਾਅਦ ਦਾ ਵੀ ਹੈ। ਹੁਣ ਅਸੀਂ ਜਦੋਂ ਪਾਠ ਕਰਨੇ ਆ, ਇੱਕ ਸ਼ਬਦ ਆਉਂਦਾ ਭੈ ਭਾਉ, ਇੱਕ ਸ਼ਬਦ ਆਉਂਦਾ ਭਾਉ, ਫਿਰ ਅਰ ਸੁਣਿਓ, ਇੱਕ ਸ਼ਬਦ ਆਉਂਦਾ ਭਾਉ, ਦੂਜਾ ਸ਼ਬਦ ਆਉਂਦਾ ਭਾਉ, ਭੱਬੇ ਨੂੰ ਕੰਨਾ ਲੱਗਾ ਹੈ ਨਾ ਭਾਉ। ਤੇ ਜ਼ਿਆਦਾਤਰ ਜਦੋਂ ਪਾਠ ਕੀਤਾ, ਜਿੱਥੇ ਭਾਉ ਹੋਵੇਗਾ ਉੱਥੇ ਹੀ ਭਾਉ ਹੋਵੇਗਾ। ਫਿਰ ਅਰ ਸੁਣਿਓ, ਭਾਉ ਦਾ ਲਫ਼ਜ਼ ਹੀ ਅਰਥ ਹੁੰਦਾ ਡਰ, ਅਸੀਂ ਅਰਥ ਕਰਨੇ। ਹੁਣ ਭੈ ਕਈ ਤਰ੍ਹਾਂ ਦਾ, ਮੈਨੂੰ ਯਾਦ ਹੈ ਕਿ ਬਾਬਾ ਫਰੀਦ ਸਾਹਿਬ ਦੇ ਸਲੋਕਾਂ ਦੀ ਕਥਾ ਕੀਤੀ ਕਈ ਸਾਲ ਪਹਿਲਾਂ, ਤੇ ਭੈ ਸ਼ਬਦ ਆਇਆ ਸੀ। ਡਰ ਇੱਕ ਤਰ੍ਹਾਂ ਦਾ ਥੋੜ੍ਹਾ ਹੈ, ਦੀਨੀ ਡਰ ਵੀ ਹੈ, ਧਰਮ ਦਾ ਸ਼ਬਦ ਪੜ੍ਹਨੇ ਉਹ 'ਚ ਵੀ ਡਰ ਪਿਆ ਹੈ ਕਿ ਪਾਪੀ ਕਰਮ ਕਮਾਉਂਦੇ ਕਰਦੇ ਖਾਏ ਖਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੈ ਧਰਮ ਰਾਏ। ਭੈ ਨੇ ਡਰ ਹੀ ਹੈ ਨਾ, ਦੀਨੀ ਭੈ ਹੈ, ਇੱਕ ਦੁਨਿਆਵੀ ਭੈ ਹੈ, ਸੱਚਮੁੱਚ ਇੱਕ ਤੀਜਾ ਭੈ ਹੈ ਜਿਹੜਾ ਸਾਡੇ ਫੁਰਨਿਆਂ ਨੇ ਆਪ ਪੈਦਾ ਕੀਤਾ ਹੋਇਆ, ਜਿਹਨੂੰ ਡਿਪਰੈਸ਼ਨ ਐਗਜ਼ਾਇਟੀ ਕਹਿੰਦੇ, ਆਪ ਹੀ ਪੈਦਾ ਕੀਤਾ ਹੈ ਨਾ, ਉਹ ਚੀਜ਼ ਵੀ ਡਰਾਉਂਦੀ ਹੈ। ਦੀਨੀ ਭੈ ਹੈ, ਦੁਨਿਆਵੀ ਭੈ ਹੈ, ਸਾਡੇ ਮਨ ਨੇ ਆਪਣੇ ਕੋਲੋਂ ਉਹ ਭੈ ਆਪ ਕ੍ਰੀਏਟ ਕਰ ਲਿਆ ਜਿਹੜਾ ਬਿਮਾਰੀ ਦਾ ਰੂਪ ਬਣ ਜਾਂਦਾ ਹੈ। ਤੇ ਚੌਥਾ ਭੈ ਹੈ ਦੈਵੀ ਭੈ, ਜਿਸ ਅੰਦਰ ਕਰਤਾਰ ਦਾ ਭੈ ਪੈਦਾ ਹੋ ਜਾਏ, ਵਾਹਿਗੁਰੂ ਮੇਰ ਕਰੇ ਉਹ ਪ੍ਰੇਮ ਤੱਕ ਜ਼ਰੂਰ ਪਹੁੰਚਦਾ ਹੈ, ਕਿਉਂਕਿ ਭਾਉ ਵਾਲਾ ਹੀ ਭਾਉ ਤੱਕ ਪਹੁੰਚਦਾ ਹੈ। ਜਿਵੇਂ ਇੱਕ ਦੋ ਸ਼ਬਦ ਆਪਾਂ ਪੜ੍ਹਾਂਗੇ, ਜ਼ਿਆਦਾ ਨਹੀਂ ਜੀ। ਇੱਕ ਤਾਂ ਜਪਜੀ ਸਾਹਿਬ ਜੀ, ਆਪ ਦੇਖੋ, ਇਹ ਭਾਉ ਖੱਲਾ ਅਗਮ ਤਪ ਤਾਓ, ਅੱਗੇ ਭਾਂਡਾ ਭਾਉ ਅੰਮ੍ਰਿਤ ਤਾਲ। ਭਾਉ ਪਹਿਲਾਂ ਭਾਉ ਹੈ ਪਰਮੇਸ਼ੁਰ ਤੋਂ ਡਰਨਾ। ਹੁਣ ਇੱਥੇ ਸਵਾਲ ਉੱਠਦਾ ਜੀ, ਉਹ ਤੋਂ ਡਰੀਏ ਕਿਉਂ, ਉਹ ਤਾਂ ਮਾਂ ਬਾਪ ਹੈ, ਉਹਦੇ ਤੋਂ ਡਰੀਏ? ਨਹੀਂ ਪਿਆਰਿਓ, ਉਸ ਦੇ ਅਦਬ ਵਿੱਚ, ਉਹਦੇ ਭੈ ਦੇ ਵਿੱਚ ਇੰਨੀ ਤਾਕਤ ਹੈ। ਗੁਰੂ ਅਮਰਦਾਸ ਕਹਿੰਦੇ, ਜਿਸ ਬੰਦੇ ਅੰਦਰ ਵਾਹਿਗੁਰੂ ਜੀ ਦਾ ਭੈ ਪੈਦਾ ਹੋ ਜਾਏ, ਉਹ ਭੈ ਬੰਦੇ ਦੇ ਅੰਦਰ ਦੀ ਖੌਮੇ ਦੀ ਮੈਲ ਨੂੰ ਸਾੜ ਦਿੰਦਾ ਹੈ। ਅਸੀਂ ਇੱਕ ਬਚਨ ਪੜ੍ਹਨੇ ਆ ਗੁਰੂ ਅਮਰਦਾਸ ਜੀ ਦਾ, ਕਿ ਜਿਉਂ ਬੈਸੰਤਰ ਧਾਤ ਸ਼ੁੱਧ ਹੋਏ। ਬੈਸੰਤਰ ਦਾ ਅਰਥ ਹੈ ਅੱਗ, ਧਾਤ ਦਾ ਅਰਥ ਇੱਥੇ ਵੀ ਸੋਨਾ, ਕਿਉਂਕਿ ਆਪ ਨੂੰ ਪਤਾ ਹੈ ਜਦੋਂ ਕੁਠਾਲੀ ਵਿੱਚ ਸੁਨਾਰ ਵੀਰ ਸੋਨਾ ਪਾਉਂਦਾ, ਉਸ ਦੇ ਥੱਲੇ ਅੱਗ ਬਾਲਦਾ ਹੈ, ਤੇ ਜਿੰਨੀ ਅੱਗ ਤੇਜ਼ ਹੁੰਦੀ ਹੈ ਓਨੀ ਸੋਨੇ ਦੀ ਮੈਲ ਸੜਦੀ ਹੈ। ਜਿਵੇਂ ਅੱਗ ਕੁਠਾਲੀ 'ਚ ਪਏ ਹੋਏ ਸੋਨੇ ਦੀ ਮੈਲ ਨੂੰ ਸਾੜ ਦਿੰਦਾ, ਇਸੇ ਤਰ੍ਹਾਂ ਪਰਮਾਤਮਾ ਦਾ ਭੈ ਜਿਹੜਾ ਬੰਦੇ ਦੇ ਅੰਦਰ ਦੀ ਦੁਰਮਤ ਨੂੰ ਸਾੜ ਦਿੰਦਾ ਹੈ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰਕਾ ਭਾਉ ਦੁਰਮਤ ਮੈਲ ਗਵਾਏ। ਫਿਰ ਆਪ ਜੀ ਦੇਖੋ,
ਗੁਰਬਾਣੀ ਚ ਇਕੱਠੇ ਸ਼ਬਦ ਆਉਣਗੇ। ਇੱਕ ਅਸੀਂ ਪਾਠ ਕਰ ਰਹੇ ਹੁਣ ਆਪਾਂ ਦੇਖਿਆ ਨਾ ਕਿ ਭਾਉ ਖਲਾ ਤੇ ਉਹਦੇ ਵਿੱਚ ਆਇਆ ਭਾਂਡਾ ਭਾਉ, ਭਾਵੇਂ ਉਹ ਧੋਖਣੀ ਅਰਥ ਕਰਨੇ ਆ ਪ੍ਰੇਮ ਦਾ ਭਾਂਡਾ। ਇੱਕ ਪਾਠ ਕਰਦੇ ਹੋ ਭੈਕੀਆਂ ਦੇ ਸਲਾਈਆਂ ਨੈਣੀ, ਅੱਗੇ ਭਾਵਕਾ ਕਰ ਸ਼ਿੰਗਾਰ, ਭੈ ਦੀਆਂ ਅੱਖਾਂ ਚ ਸਲਾਈਆਂ ਭਾਵ ਵਾਹਿਗੁਰੂ ਦਾ ਡਰ ਤੇ ਪ੍ਰੇਮ ਦਾ ਸ਼ਿੰਗਾਰ ਬਣੇਗਾ। ਅਸੀਂ ਇੱਕ ਪਾਠ ਆਸਾ ਕੀ ਵਾਰ ਚ ਕਰਨੇ ਆ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਫਿਰ ਖੈਰ ਮੈਂ ਆਪਣੇ ਵਿਸ਼ੇ ਤੋਂ ਦੂਰ ਨਾ ਜਾਵਾਂ। ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਤੇਰੇ ਮਨ ਚ ਇਹ ਸ਼ਰਧਾ ਹੈ ਕਿ ਮੈਂ ਉਸ ਨੂੰ ਪ੍ਰੇਮ ਕਰਨਾ ਹੈ ਤੇ ਉਹਦੀ ਸ਼ਰਤ ਇੱਕੋ ਹੈ ਕਿ ਆਪਣਾ ਸੀਸ ਉਹਨੂੰ ਭੇਟਾ ਕਰ ਦੇ। ਤੇ ਸਾਰੀ ਗੁਰਬਾਣੀ ਚ ਯਾਦ ਰੱਖਿਓ ਜਿੰਨਾ ਵੀ ਪਾਇਆ ਉਹਨਾਂ ਹੋਕਾ ਦੇ ਕੇ ਕਿਹਾ ਕਿ ਉਹ ਪ੍ਰੇਮ ਨਾਲ ਹੀ ਵਸ ਆਉਂਦਾ ਹੈ, ਉਹ ਪ੍ਰੇਮ ਦੇ ਅਧੀਨ ਹੈ। ਤੇ ਇੱਥੋਂ ਤੱਕ ਜਿਸ ਅੰਦਰ ਪ੍ਰੀਤ ਵਾਹਿਗੁਰੂ ਜੀ ਦੀ ਪੈਦਾ ਹੋ ਜਾਏ, ਕਈ ਵਾਰੀ ਸ਼ਬਦਾਵਲੀ ਹੋ ਸਕਦਾ ਹੈ ਕਿ ਉਹਦੀ ਮਾਂਝੀ ਹੋਈ ਵਿਦਵਾਨਾਂ ਵਾਲੀ ਸ਼ਬਦਾਵਲੀ ਨਾ ਹੋਵੇ, ਜਿਹਦੇ ਅੰਦਰ ਪਿਆਰ ਪੈਦਾ ਹੋ ਜਾ ਹੋ ਸਕਦਾ ਹੈ ਉਹਦੇ ਕੋਲ ਲਿਟਰੇਰੀ ਸ਼ਬਦ ਨਾ ਹੋਣ। ਪਰ ਮਹਾਰਾਜ ਕਹਿੰਦੇ ਨਹੀਂ, ਉਹ ਕਰਤਾਰ ਬਾਹਰ ਦੇ ਭੁੱਲੇ ਹੋਏ ਸ਼ਬਦਾਂ ਨੂੰ ਵੀ ਸਵੀਕਾਰ ਕਰ ਦਿੰਦਾ ਹੈ। ਜਿਨ ਅੰਤਰ ਹਰ ਹਰ ਪ੍ਰੀਤ ਹੈ, ਧੰਨ ਗੁਰੂ ਰਾਮਦਾਸ ਜੀ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸ਼ੁਗਰ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਖਰ ਭਾਣੇ। ਇਹ ਤੇ ਸਤਿਗੁਰਾਂ ਨੇ ਕਬੀਰ ਸਾਹਿਬ ਨੇ ਪਹਿਲਾ ਬਚਨ ਕਿਹਾ, ਜੋ ਤੋਂ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ। ਫਿਰ ਬੇਨਤੀ, ਸਿਹਾਉਮੇ ਮਾਰਨੀ ਬੜੀ ਮੁਸ਼ਕਲ ਹੈ। ਇੱਕ ਤਾਂ ਇਹ ਨਾਲ ਆਈ ਜੰਮੀ ਸਾਡੇ ਬਹੁਤ ਸੂਝਵਾਨ ਸੱਜਣ ਬੈਠੇ ਆ ਗੁਰਮੁਖ ਪਿਆਰੇ, ਵੇਖੋ ਹਉਮੇ ਅਸੀਂ ਨਹੀਂ ਪੈਦਾ ਕੀਤੀ, ਹਉਮੇ ਹੁਕਮ ਚ ਆਈ ਹੈ। ਆਪ ਜੀ ਗੁਰੂ ਅੰਗਦ ਸਾਹਿਬ ਦਾ ਇੱਕ ਬਚਨ ਪੜ੍ਹਦੇ ਹੋ, ਮੇਰਾ ਖਿਆਲ ਸੱਤਵੀਂ ਪੌੜੀ ਆਸਾ ਕੀ ਵਾਰ ਦੀ, ਉਹ ਹੈ ਸੇਵ ਕੀਤੀ ਸੰਤੋਖੀ। ਉਸ ਨਾਲ ਜਿਹੜੇ ਸ਼ਲੋਕ ਨੇ ਉਹ ਹਉਮੇ ਨਾਲ ਰਿਲੇਟਡ ਨੇ। ਹੋਮ ਵਿੱਚ ਆਇਆ, ਹੋਮ ਵਿੱਚ ਗਿਆ, ਅਗਲਾ ਸ਼ਲੋਕ ਹੈ ਹਉਮੈ ਇਹ ਖਾ ਜਾਤ ਕਹਿ ਹਉਮੈ ਕਰਮ ਕਮਾਹੇ। ਉੱਥੇ ਜਾਤ ਦਾ ਅਰਥ ਜਿਹੜਾ ਵਿਦਵਾਨਾਂ ਨੇ ਕੀਤਾ, ਆਹ ਜਾਤ ਨੇ। ਕੱਲ ਜਿਵੇਂ ਆਪਾਂ ਕਰ ਰਹੇ ਸਾਂ ਕਿ ਆ ਜਾਤ ਪਾਤ, ਇੱਕ ਜਾਤ ਦਾ ਅਰਥ ਜਾਣਾ, ਉੱਥੇ ਜਾਤ ਦਾ ਅਰਥ ਹੈ ਜੀਵ ਤਤਵ, ਕਿ ਅਸਲ ਚ ਹਉਮੈ ਜੀਵ ਦੇ ਨਾਲ ਪਰਮਾਤਮਾ ਨੇ ਆਪ ਹੀ ਪੈਦਾ ਕੀਤੀ। ਜਿਹਨੂੰ ਆਪਾਂ ਕਹਿੰਦੇ ਹਾਂ ਹਉਮੈ ਜਿਹੜੀ ਹੈ ਇਹ ਉਹਦੇ ਹੁਕਮ ਚ ਹੈ ਤੇ ਮਰਦੀ ਵੀ ਤਾਂ ਜਦੋਂ ਹੁਕਮ ਦੀ ਸਮਝ ਪੈਂਦੀ ਹੈ। ਹਉਮੈ ਇਹ ਖਾ ਜਾਤ ਹੈ ਹਉਮੈ ਕਰਮ ਕਮਾਹੇ, ਇਹਦੇ ਵਿੱਚ ਅਸੀਂ ਪੜ੍ਹਦੇ ਹਾਂ ਹਉਮੈ ਇਹ ਜਿਹੜੀ ਹੈ ਉਹ ਹੁਕਮ ਚੋਂ ਬਣੀ ਹੈ, ਪਰ ਜਿੱਦਣ ਹੁਕਮ ਦੀ ਸਮਝ ਪੈ ਜਾਏ, ਪਰ ਉਸ ਨੇ ਜਿਹਨੇ ਆਪਣੀ ਮੈਂ ਨੂੰ ਮਿਟਾ ਦਿੱਤਾ, ਉਹ ਸੇਵਾ ਨਾਲ, ਸਿਮਰਨ ਨਾਲ, ਬਾਣੀ ਨਾਲ। ਤੇ ਸਤਿਗੁਰਾਂ ਨੇ ਕਿਹਾ ਜਿਨ੍ਹਾਂ ਨੇ ਆਪਣਾ ਸੀਸ ਭੇਟਾ ਕਰ ਦਿੱਤਾ, ਇਹਦਾ ਮਤਲਬ ਉਹਨਾਂ ਦੀ ਆਪਣੀ ਕੁਛ ਵੀ ਅਪਣਤ ਨਹੀਂ। ਅਸੀਂ ਇੱਕ ਬਚਨ ਸਤਿਗੁਰਾਂ ਦਾ ਹੋਰ ਪੜ੍ਹਨੇ ਹਾਂ ਕਿ ਆਪਣਾ ਆਪ ਭੇਟ ਕਰ ਦੇਣਾ, ਮੈਂ ਮੇਰੀ ਮਿਟ ਜਾਣਾ। ਇਹ ਇੱਕ ਤਾਂ ਚਲੋ ਜੇ ਕਿਰਪਾ ਕਰੇ ਤਾਂ ਹੀ ਹੈ ਨਾ, ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਤ ਸੰਯਮ ਦੁੱਖ ਜਾਏ। ਪਰ ਉੱਥੇ ਵੀ ਕਿਰਪਾ ਕਰੇ, ਜੇ ਉਹ ਬਖਸ਼ਿਸ਼ ਕਰ ਦੇਣ, ਉਹ ਮਿਹਰ ਕਰ ਦੇਣ ਤਾਂ ਹੀ ਇਹ ਦੁੱਖ ਜਾਂਦਾ ਹੈ। ਚਲੋ ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇਣਾ। ਪਿਛਲੇ ਸਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹਾਦਤ ਵਾਲਾ ਜਿਹੜਾ ਦਿਨ ਸੀ, ਸਾਰੇ ਸਿੱਖ ਜਗਤ ਨੇ ਉਹ ਸ਼ਤਾਬਦੀ ਮਨਾਈ। ਤੇ ਇੱਕ ਘਟਨਾ ਮੈਂ ਤਕਰੀਬਨ ਹਰ ਥਾਂ ਤੇ ਸਾਂਝੀ ਕੀਤੀ ਕਿ 6 ਬਖਸ਼ਾਂ ਗੁਰੂ ਕਾਲ ਚ ਮਿਲਦੀਆਂ ਨੇ, ਗੁਰੂ ਖਾਰਾ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ। ਉਹਨਾਂ ਵਿੱਚੋਂ ਇੱਕ ਬਖਸ਼ਿਸ਼ ਹੈ ਕਿ ਭਾਈ ਮੀਆਂ ਜੀ, ਆਪ ਜੀ ਨੂੰ ਉਹ ਵੈਸੇ ਪੜ੍ਹਨ ਵਾਲੇ ਨੇ ਸਾਰੇ ਸੱਜਣ, 4 ਧੂਣੇ ਤੇ 6 ਬਖਸ਼ਾਂ, ਇਹਨਾਂ ਨੇ ਬਹੁਤ ਪ੍ਰਚਾਰ ਕੀਤਾ। ਉਹਨਾਂ ਦੀ ਹਿਸਟਰੀ ਕਦੀ ਪੜ੍ਹ ਕੇ ਦੇਖੋ, ਇੱਥੋਂ ਤੱਕ ਕਿ ਭਗਤ ਭਗਵਾਨੀਏ ਜਿਹੜੀ ਬਖਸ਼ਿਸ਼ ਗੁਰੂ ਹਰਿਰਾਏ ਸਾਹਿਬ ਦੀ ਸੀ, ਉਹਨੇ 380 ਸੈਂਟਰ ਭਾਰਤ ਵਿੱਚ ਕਾਇਮ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ, ਇਹ ਵੀ ਬਖਸ਼ਿਸ਼ ਸੀ। ਉਸ ਵਿੱਚ ਇੱਕ ਬਖਸ਼ਿਸ਼ ਦਾ ਮੈਂ ਜ਼ਿਕਰ ਤਾਂ ਕਰਨ ਲੱਗਾ ਵੀ ਸੀਸ ਭੇਟਾ ਕਰ ਦੇਣਾ, ਇੱਕ ਤਾਂ ਪੰਜਾਂ ਪਿਆਰਿਆਂ ਵਾਲਾ ਜੀ,
ਸੂਰਮਿਆਂ ਵਾਲਾ ਇਹ ਤੋਂ ਇਨਕਾਰ ਨਹੀਂ ਹੋ ਸਕਦਾ। ਆਪਣੀ ਮੈਂ ਨੂੰ ਮਿਟਾ ਦੇਣਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਮਧਾਮ ਸਾਹਿਬ ਅਸਥਾਨ ਜੀ ਅੱਜ ਕੱਲ੍ਹ ਹਰਿਆਣੇ 'ਚ ਜੀ, ਉੱਥੇ ਮਹਾਰਾਜ ਕਾਫੀ ਸਮਾਂ ਰੁਕੇ। ਉੱਥੇ ਇੱਕ ਸਿੱਖ ਸੀ ਜਿਹਦਾ ਨਾਮ ਸੀ ਭਾਈ ਰਾਮਦੇਵ। ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ 'ਚ ਸੇਵਾ ਕਰਦਾ ਅਤੇ ਉਹਨੇ ਆਪਣੇ ਆਪ ਸੇਵਾ ਚੁਣ ਲਈ। ਹੁਣ ਭਾਵੇਂ ਆਪਾਂ ਕਹਿਣ ਲੱਗ ਪਏ ਨੇ ਸਾਨੂੰ ਸੇਵਾ ਦਾ ਮੌਕਾ ਦਿਓ, ਇੱਕ ਮੈਂ ਬੇਨਤੀ ਕਰਾਂ, ਜਿਸ ਬੰਦੇ ਦੀ ਨੀਅਤ ਸੇਵਾ ਕਰਨ ਦੀ ਹੈ ਨਾ, ਉਹਨੂੰ ਗੁਰੂ ਗੁਰਦੁਆਰੇ ਵਿੱਚ ਹਰ ਕਦਮ ਕਦਮ 'ਤੇ ਮੌਕਾ ਦੇਈ ਜਾਂਦਾ ਹੈ। ਹਾਂਜੀ, ਲੀਡਰੀ ਵਾਲਾ ਮੌਕਾ ਨਹੀਂ ਗੱਲਾਂ, ਸੇਵਾ ਕਰਨ ਦਾ ਮੌਕਾ। ਇਹ ਜਨਮ ਹੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨੇ ਦੇਖ ਲਿਆ ਵੀ ਗਰਮੀ ਬੜੀ ਪੈਂਦੀ ਹੈ ਅਤੇ ਰੇਤ ਤਪਦੀ ਹੈ, ਲੂ ਚੱਲਦੀ ਹੈ, ਇੱਕੋ ਸੇਵਾ ਮਨਾ ਕਰ, ਤੂੰ ਸਤਿਗੁਰਾਂ ਦੇ ਘਰ 'ਚ ਪਾਣੀ ਭਰਨਾ ਸ਼ੁਰੂ ਕਰ ਦੇ। ਸੰਗਤ ਜੀ, ਉਹਨੇ ਸਿਰ 'ਤੇ ਗਾਗਰ ਚੁੱਕ ਲਈ, ਗਾਗਰ ਦੇ ਥੱਲੇ ਇਨੂੰ ਰੱਖ ਲਿਆ, ਇਨੂੰ ਪਤਾ ਹੁਣ ਆਪ ਜੀ ਨੂੰ, ਅੱਤ ਦੀ ਗਰਮੀ 'ਚ ਉਹਨੇ ਪਹਿਲਾਂ ਸਤਿਗੁਰਾਂ ਦੇ ਪਰਿਵਾਰ ਲਈ ਪਾਣੀ ਭਰਨਾ, ਫਿਰ ਲੰਗਰ ਲਈ ਪਾਣੀ ਭਰਨਾ, ਫਿਰ ਮਹਾਰਾਜ ਦੇ ਪਸ਼ੂਆਂ ਲਈ, ਉਸ ਤੋਂ ਬਾਅਦ ਜਿੱਥੇ ਦੀਵਾਨ ਲੱਗਦਾ ਉੱਥੇ ਛਿਟਕਾਓ ਕਰਨਾ। ਇੰਨੀ ਸੇਵਾ ਕਰ ਲੱਗਾ, ਸਿਰ 'ਤੇ ਗਾਗਰ ਅਤੇ ਮੁੱਖ ਵਿੱਚ ਵਾਹਿਗੁਰੂ ਸ਼ਬਦ। ਗੁਰਮੁਖੋ, ਬੜੀ ਫਲੀਪੂਤ ਹੁੰਦੀ ਹੈ। ਮੈਂ ਸ਼੍ਰੀ ਦਰਬਾਰ ਸਾਹਿਬ ਵੀ ਜੋ ਜਾਣਾ, ਭਾਈ ਸਾਹਿਬ ਜੀ ਜਾਂਦੇ ਨੇ ਇੱਥੋਂ, ਗੁਰਮੁਖੋ ਅਸੀਂ ਵਹਿੰਦੇ ਹਾਂ ਬਾਹਰ ਚਾਰ ਚੁਫੇਰੇ। ਮੈਂ ਅੱਜ ਤੀਕਰਾ, ਮੈਨੂੰ ਮਿਸਕੀਨ ਸਾਹਿਬ ਤੋਂ ਬਾਅਦ 20-25 ਸਾਲ ਹੋ, 20 ਸਾਲ ਤੋਂ ਵੱਧ ਹੀ ਹੋ ਗਿਆ ਮੇਰਾ ਖਿਆਲ, ਮੈਂ ਕਦੀ ਦਫ਼ਤਰ ਨਹੀਂ ਗਿਆ। ਇੱਕ ਦੋ ਵਾਰੀ ਗਿਆ ਹੋਵਾਂ, ਆਪਣਾ ਸਿਰਫ ਗੁਰੂ ਰਾਮਦਾਸ ਦਾ ਘਰ ਅਤੇ ਗੁਰੂ ਰਾਮਦਾਸ ਦੇ ਭਾਂਡੇ ਉਸ ਦਰਬਾਰ ਵਿੱਚ, ਉਸ ਭਾਂਡਿਆਂ 'ਚ। ਚਲੋ ਇਹ ਗੱਲ ਸ਼ਬਦ ਕਹਿਣ ਕਿ ਆਪਾਂ ਜਦੋਂ ਨੈਗੇਟਿਵ ਚੱਲਦੇ ਹਾਂ ਤਾਂ ਸਾਰਾ ਸੁਹਾਗਾ ਫੇਰ ਦਿੰਦੇ ਹਾਂ, ਕੁਛ ਨਹੀਂ ਬਚਿਆ। ਉੱਥੇ ਅਜੇ ਵੀ

ਪਿਤਾ ਦੀ ਮੌਤ ਹੋ ਗਈ, ਕੱਲ 45 ਸਾਲ ਦਾ ਸੀ, ਅੱਜ ਮੈਂ ਸੰਸਕਾਰ ਕਰਕੇ ਸੇਵਾ 'ਚ ਆ ਗਿਆ, ਤੁਸੀਂ ਇੱਕੋ ਅਰਦਾਸ ਕਰਿਓ ਮੇਰੇ ਮਨ 'ਚ ਕਿਤੇ ਫੁਰਨਾ ਨਾ ਪੈਦਾ ਹੋ ਜਾਏ। ਆਪਾਂ ਕਹਿੰਦੇ ਹਾਂ ਵੀ ਅਸੀਂ ਵਹਿੰਦੇ, ਤੁਸੀਂ ਵਹਿੰਦੇ ਸਾਨੂੰ ਇਸ਼ਤਿਹਾਰਾਂ 'ਚ, ਟੈਲੀਵਿਜ਼ਨ 'ਚ ਆਏ ਜਾਂ ਮਸ਼ਹੂਰੀ ਵਾਲੇ, ਮੈਂ ਹੋਮੇ 'ਚ ਨਹੀਂ ਕਹਿ ਰਿਹਾ। ਗੁਰਮੁਖੋ, ਕਮਾਈ ਕਰਨ ਵਾਲੀਆਂ ਬੜੀਆਂ ਰੂਹਾਂ ਅੱਜ ਵੀ ਨੇ ਜਿਹੜੇ ਸਤਿਗੁਰੂ ਦੇ ਘਰ ਵਿੱਚ ਸੱਚੀ ਮੁੱਚੀ ਸੀਸ ਭੇਟਾ ਕੀਤੇ ਹੋਏ ਆ। ਉਹ ਭਾਈ ਸਾਹਿਬ ਜੀ ਸੇਵਾ ਕਰਨ ਲੱਗ ਪਏ, ਭਾਈ ਰਾਮਦੇਵ ਜੀ, ਉਹ ਛਟਕਾ ਕਰਨ, ਗਰਮੀ ਇੰਨੀ ਜ਼ਿਆਦਾ ਕਿ ਗਾਗਰ ਢੋ ਢੋ ਕੇ ਉਹਨਾਂ ਦੇ ਸਿਰ ਦੇ ਵਿੱਚ ਘਾਸੀ ਪੈ ਗਈ ਤੇ ਤਾਲੂ ਦੇ ਵਿੱਚ ਜ਼ਖਮ ਹੋ ਗਿਆ, ਪਰ ਦੱਸਿਆ ਨਹੀਂ ਕਿਸੇ ਨੂੰ। ਇੱਕ ਦਿਨ ਉਹ ਆਪਣੇ ਸਿਰ ਤੋਂ ਇਨੂ ਉਤਾਰ ਕੇ, ਉੱਤੇ ਜਿਹੜਾ ਕੱਪੜਾ ਲਪੇਟਿਆ ਦਸਤਾਰ ਉਹਨੂੰ ਲਾ ਕੇ, ਜਿਹੜਾ ਜ਼ਖਮ ਉੱਤੇ ਹੋਇਆ ਸੀ ਉਹਦੇ 'ਚ ਕੇਸ ਜੁੜ ਚੁੱਕੇ ਸਨ, ਉਹ ਕੇਸ ਵੱਖਰੇ ਕਰਦੇ ਪਏ ਸਨ। ਸਨਮਾਨਯੋਗ ਮਾਤਾ ਨਾਨਕੀ ਜੀ ਨੇ ਦੇਖ ਲਿਆ। ਮੈਂ ਸਿਰਫ ਤਾਂ ਉਦਾਹਰਣ ਲਈ ਸੀ ਵੀ ਪ੍ਰੇਮ ਦੀ ਖੇਡ ਆਪਾ ਭੇਟ ਕਰਕੇ ਆਖਿਆ। ਮਾਤਾ ਜੀ ਨੇ ਦੇਖ ਲਿਆ, ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਇੱਕੋ ਦਮ ਉਹਨਾਂ ਸਿਰ ਢੱਕ ਲਿਆ, ਪਰ ਮਾਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੱਸਿਆ, ਬੇਟਾ ਇਹਦੇ ਸਿਰ 'ਚ ਜ਼ਖਮ ਹੋ ਚੁੱਕਾ ਹੈ, ਇਹ ਦਿਖਾਉਂਦਾ ਨਹੀਂ, ਅੱਜ ਮੈਂ ਦੇਖਿਆ ਨੇ ਕੱਪੜਾ ਸਿਰ ਢੱਕ ਲਿਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਲ ਬੁਲਾਇਆ, ਸੀਸ ਤੋਂ ਜਦੋਂ ਬਸਤਰ ਉਤਾਰਿਆ ਤੇ ਵਾਕਈ ਜ਼ਖਮ ਸੀ, ਗਹਿਰਾ ਜ਼ਖਮ। ਸਤਿਗੁਰਾਂ ਨੇ ਕਿਹਾ ਅੱਜ ਤੋਂ ਬਾਅਦ ਗਾਗਰ ਨਹੀਂ ਚੁੱਕਣੀ। ਕੁਛ ਨਹੀਂ ਬੋਲੇ, ਕਹਿੰਦੇ ਤੁਹਾਡਾ ਨਾਮ ਕੀ? ਕਹਿੰਦੇ ਮਹਾਰਾਜ, ਆਪ ਜੀ ਨੂੰ ਪਤਾ ਹੈ ਮੇਰਾ ਨਾਮ ਰਾਮਦੇਵ ਹੈ। ਕਹਿੰਦੇ ਨਹੀਂ ਨਹੀਂ, ਅੱਜ ਤੋਂ ਬਾਅਦ ਤੈਨੂੰ ਗੁਰੂ ਘਰ ਚੋਂ ਨਾਮ ਦਿੱਤਾ ਜਾਂਦਾ ਭਾਈ ਮੀਹਾ। ਜਿਵੇਂ ਤੂੰ ਇੰਨੀ ਗਰਮੀ 'ਚ ਗਾਗਰ ਨਾਲ ਜਲ ਲਿਆ ਕੇ ਛਟਕਾ ਕੀਤਾ, ਤੂੰ ਮੀਂਹ ਪਵਾ ਦਿੱਤਾ, ਆਵਾਜ਼ ਦਿੱਤੀ ਸਾਡਾ ਦੱਖਣੀ ਬਲਦ ਲੈ ਕੇ ਆਓ, ਇੱਕ ਨਿਸ਼ਾਨ ਸਾਹਿਬ ਲੈ ਕੇ ਆਓ ਤੇ ਇੱਕ ਨਗਾਰਾ ਲੈ ਕੇ ਆਓ। ਤਿੰਨੇ ਵਸਤੂਆਂ ਸੇਵਾਦਾਰ ਲੈ ਕੇ ਆ ਗਏ। ਮਹਾਰਾਜ ਨੇ ਬਲਦ ਦਿੱਤਾ, ਨਗਾਰਾ ਦਿੱਤਾ ਤੇ ਨਿਸ਼ਾਨ ਸਾਹਿਬ ਦਿੱਤਾ, ਤੇ ਨਾਲ ਕਿਹਾ ਅੱਜ ਤੋਂ ਬਾਅਦ ਤੇਰੇ ਹਿਰਦੇ ਵਿੱਚ ਗੁਰੂ ਕਾ ਸ਼ਬਦ ਚੱਲੇਗਾ, ਤੂੰ ਆਪਣੀ ਰਸਨਾ ਨਾਲ ਬਾਣੀ ਦਾ ਪ੍ਰਚਾਰ ਕਰ, ਅੱਗੇ ਤੂੰ ਪਾਣੀ ਨਾਲ ਠੰਡ ਪਾਈ, ਅੱਜ ਤੋਂ ਬਾਅਦ ਬਾਣੀ ਦਾ ਮੀਂਹ ਵਰਸਾ ਦੇ, ਜਿੱਥੇ ਤੂੰ ਜਾਏਗਾ ਉੱਥੇ ਲੰਗਰ ਚੱਲੇਗਾ ਤੇ ਅੰਦਰ ਦੀ ਠੰਡ ਪਏਗੀ। ਹੁਣ ਕਿੰਨਾ ਕੁ ਸਮਾਂ ਲੱਗਾ ਜੀ ਪ੍ਰਚਾਰਕ ਬਣਾਉਂਦਿਆਂ, ਗੁਰੂ ਕਿਰਪਾ ਵੱਲ ਆਪਾਂ ਜ਼ਰੂਰ ਝੁਕੀਏ। ਭਾਈ ਰਾਮਦੇਵ, ਉਹਨੇ ਲਖਨਊ, ਬਾਰਾਬੰਕੀ ਦਾ ਇਲਾਕਾ ਯੂਪੀ 'ਚ ਅੱਜ ਕੱਲ੍ਹ, ਇੰਨਾ ਪ੍ਰਚਾਰ ਕੀਤਾ ਭਾਈ ਮੀਆਂ ਜੀ ਨੇ। ਯਾਦ ਰੱਖਿਓ, ਸਿਰਫ ਅਜੇ ਨਾਮ ਹੈ ਭਾਈ ਮੀਆਂ, ਪਹਿਲਾ ਨਾਮ ਹੈ ਰਾਮਦੇਵ। ਉਹਨਾਂ ਇੰਨਾ ਪ੍ਰਚਾਰ ਕੀਤਾ, ਉਹ ਛੇਤੀ ਵਾਪਸ ਨਹੀਂ ਆਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ, ਫਿਰ ਭਾਈ ਮੀਆਂ ਜੀ ਆਨੰਦਪੁਰ ਸਾਹਿਬ ਆਏ, ਸਰੀਰ ਵੀ ਕਾਫੀ ਢਲ ਚੁੱਕਾ ਸੀ। ਇਹ ਆਏ ਤੇ ਉਹੀ ਨਗਾਰਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ, ਉਹ ਨਗਾਰਾ ਵਜਾਉਂਦੇ ਹੋਏ ਹਜ਼ੂਰ ਦੇ ਸਿੰਘ ਪੌਰ ਤੱਕ, ਡਿਊੜੀ ਤੱਕ ਪਹੁੰਚ ਗਏ। ਮਹਾਰਾਜ ਜੀ ਨੇ ਸਿੱਖਾਂ ਨੂੰ ਪੁੱਛਿਆ, ਕੌਣ ਇਸ ਵੇਲੇ ਨਗਾਰਾ ਵਜਾ ਰਿਹਾ ਕੋਈ? ਬਾਹਰ ਗਏ, ਉਹਨਾਂ ਕਿਹਾ, ਮਹਾਰਾਜ ਭਾਈ ਮੀਆਂ ਜੀ ਆਏ ਆ। ਸਤਿਗੁਰਾਂ ਨੇ ਕਿਹਾ, ਉਹਨਾਂ ਨੂੰ ਪਤਾ ਨਹੀਂ ਇਹ ਵੇਲਾ ਨਗਾਰਾ ਵਜਾਉਂਦਾ? ਖੋਲੋ ਉਹਨਾਂ ਤੋਂ ਜੋ ਪਿਤਾ ਗੁਰਦੇਵ ਨੇ ਬਖਸ਼ਿਸ਼ ਦਿੱਤੀ। ਸਿੱਖ ਗਾਇਕ ਨੇ ਨਗਾਰਾ ਖੋਲਿਆ, ਦੂਜੇ ਨੇ ਬਲਦ ਖੋਲਿਆ, ਉਹ ਨਿਸ਼ਾਨ ਸਾਹਿਬ ਖੋਲਿਆ। ਭਾਈ ਸਾਹਿਬ ਆਏ, ਸਤਿਗੁਰਾਂ ਨੂੰ ਮੱਥਾ ਟੇਕ ਕੇ ਬੈਠ ਗਏ, ਦੀਵਾਨ ਸਜਿਆ। ਇਤਿਹਾਸ ਕਹਿੰਦਾ ਹੈ ਕਿ ਜਦੋਂ ਦੀਵਾਨ ਦੀ ਸੰਪੂਰਨਤਾ ਹੋਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਬਖਸ਼ ਲਈ ਸੀ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਭਾਈ ਮੀਆਂ ਕਿੱਥੇ ਤੇਰਾ ਬਲਦ? ਤੁਸੀਂ ਨਗਾਰਾ ਵਜਾਉਂਦੇ, ਕਿੱਥੇ ਨਗਾਰਾ ਤੁਹਾਡਾ? ਕਿੱਥੇ ਨਿਸ਼ਾਨ ਸਾਹਿਬ? ਗਲ 'ਚ ਪੱਲਾ ਪਾ ਕੇ ਕਹਿੰਦਾ, ਮਹਾਰਾਜ ਮੇਰਾ ਨਹੀਂ ਸੀ ਹੈਗਾ, ਮੇਰਾ ਨਹੀਂ ਸੀ ਹੈਗਾ। ਕਹਿਣ ਲੱਗੇ, ਤੇਰਾ ਹੀ ਸੀ ਤੂੰ ਵਜਾਉਂਦਾ ਹੈ? ਕਹਿੰਦਾ, ਨਹੀਂ ਨਹੀਂ ਸਤਿਗੁਰੂ, ਮੇਰਾ ਨਹੀਂ, ਉਹ ਤੇਰਾ ਹੈ। ਗਾਗਰ ਦਿੱਤੀ ਉਦਣ ਵੀ ਤੇਰਾ, ਨਗਾਰਾ ਦਿੱਤਾ ਉਦਣ ਵੀ ਤੇਰਾ, ਹੁਣ ਤੇਰਾ ਦਾਸ ਪੁੱਛਦਾ ਅਗਲੀ ਸੇਵਾ ਕੀ ਹੈ। ਇਤਿਹਾਸ ਕਹਿੰਦਾ, ਮਹਾਰਾਜ ਨੇ ਆਪਣੀ ਅੱਧੀ ਦਸਤਾਰ ਲਾਈ, ਉਹ ਪਾੜ ਕੇ ਉਹਦੇ ਸਿਰ ਤੇ ਬੰਨ ਦਿੱਤੀ। ਸਤਿਗੁਰਾਂ ਨੇ ਨਿਸ਼ਾਨ ਸਾਹਿਬ ਦਿੱਤਾ, ਬਲਦ ਦਿੱਤਾ, ਨਗਾਰਾ ਦਿੱਤਾ, ਅੱਧੀ ਦਸਤਾਰ ਦਿੱਤੀ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ। ਕਹਿਣ ਲੱਗੇ, ਸੰਗਤ ਜੀ, ਮਾਪਿਆਂ ਨੇ ਨਾਮ ਰੱਖਿਆ ਭਾਈ ਰਾਮ।

ਉਹਨਾਂ ਦੀ ਖਿਆਲ ਉਡਾਰੀ ਹੈ ਕਵੀ ਜੀ ਦੀ। ਕਹਿਣ ਲੱਗੇ ਨਸੀਰਾਂ ਅੱਜ ਸ਼ੁਕਰਾਨਾ ਕਰ, ਮੇਰੇ ਤੇ ਤੇਰੇ ਨਸੀਬ ਜ਼ੋਰ ਕਰ ਗਏ, ਸਾਡੀ ਕਿਸਮਤ ਅੱਜ ਕੰਮ ਦੇ ਗਈ। ਉਹਨੇ ਪੁੱਛਿਆ ਮੇਰੇ ਪੁੱਤਰ, ਮੈਂ ਪੁੱਛ ਰਹੀ ਹਾਂ ਕਿਸਮਤ ਕੰਮ ਕੀ ਦੇ ਗਈ? ਕਹਿਣ ਲੱਗੇ ਜਦੋਂ ਕਿਸੇ ਨਾਲ ਮੁਹੱਬਤ ਪਾਈ ਦੀ ਹੈ ਨਾ, ਆਪਣੀ ਕੀਮਤੀ ਵਸਤੂ ਨਿਸ਼ਾਨੀ ਦੇਈ ਦੀ ਹੈ, ਪਿਆਰਾ ਉਹਦੇ ਬਦਲੇ ਦਿੰਦਾ। ਕਹਿਣ ਲੱਗੇ ਵੇਖ ਨਸੀਰਾਂ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਮੈਂ ਸ਼ਬਦ ਵਰਤਿਆ ਜੱਜੇ ਨਾਲ ਨਹੀਂ, ਯਈਏ ਨਾਲ। ਕਹਿਣ ਲੱਗੀ ਮੈਂ ਸਮਝੀ ਨਹੀਂ। ਉਹਨੇ ਫਿਰ ਖੋਲ੍ਹ ਕੇ ਪੋਟਲੀ ਦਿਖਾਈ, ਕਹਿਣ ਲੱਗੇ ਸਭ ਤੋਂ ਪਿਆਰੇ ਪੁੱਤਰ ਹੁੰਦੇ ਨੇ ਉਹ ਪਿਆਰੇ ਦੇ ਚਰਨਾਂ 'ਚ ਭੇਟ ਕਰ ਆਇਆ, ਉਹਦੀ ਸਭ ਤੋਂ ਪਿਆਰੀ ਨਿਸ਼ਾਨੀ ਕੇਸ ਤੇ ਕੰਘਾ ਦਸਤਾਰੇ ਉਹ ਮੈਂ ਲੈ ਕੇ ਆ ਗਿਆ। ਹੁਣ ਸਵਾਲ ਉੱਠੇਗਾ ਜੀ, ਇਹ ਕਵੀ ਦੀ ਨਹੀਂ, ਤੁਸੀਂ ਭਾਈ ਸਾਹਿਬ ਦੀ ਦੂਜੀ ਗਜ਼ਲ ਪੜ੍ਹਿਓ ਕਿਤੇ, ਭਾਈ ਨੰਦ ਲਾਲ ਜੀ ਦੀ ਅਕਸਰ ਸਾਰੇ ਕੋਟ ਕਰਦੇ, ਦੀਨ ਦੁਨੀਆਂ ਦਰ ਕਮੰਦੇ, ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਕ ਸਾਰੇ ਮਾਹ। ਥੋੜੇ ਅਰਥ ਮੈਂ ਕਰ ਦੇਣਾ ਹੈ, ਚਾਹੇ ਚਲੋ ਫਾਰਸੀ, ਦੀਨ ਦੁਨੀਆਂ ਦਰ ਸਮਝ ਗਏ, ਲੋਕ ਤੇ ਪਰਲੋਕ, ਦਰ ਦਰ ਤੇ ਵਿੱਚ, ਤੇ ਕਮੰਦੇ ਦਾ ਲਫ਼ਜ਼ੀ ਅਰਥ ਹੁੰਦਾ ਫਾਹੀ, ਫੰਦਾ, ਇਹਦਾ ਅਰਥ ਹੈ ਰੱਸੇ 'ਚ ਬੱਝੇ। ਦੀਨ ਦੁਨੀਆਂ ਦਰ ਕਮੰਦੇ ਆ ਪਰੀ, ਇਹ ਪੁਰੀ ਪਾਠ ਨਹੀਂ ਜੀ, ਅਕਸਰ ਅਸੀਂ ਸਟੇਜਾਂ ਤੇ ਬੋਲਦੇ ਹਾਂ ਪੁਰੀ ਨਹੀਂ ਜੀ, ਇਹ ਪਰੀਖ ਹੈ, ਜਿਹਨੂੰ ਆਪਾਂ ਪਰੀਆਂ ਨਹੀਂ ਕਹਿੰਦੇ, ਅਪਸ਼ਰਾਵਾਂ ਪਰੀਆਂ ਜਿਹਨੂੰ ਇਸਲਾਮ ਹੂਰਾਂ ਕਹਿੰਦਾ ਹੈ। ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖਸਾਰ, ਰੁਖਸਾਰ ਦਾ ਅਰਥ ਹੈ ਅੱਖਾਂ ਤੋਂ ਥੱਲੇ ਵਾਲਾ ਜਿਹੜਾ ਹਿੱਸਾ ਗੱਲਾਂ। ਹੁਣ ਵੇਖੋ ਗੁਰੂ ਗੋਬਿੰਦ ਸਿੰਘ ਕਿੰਨੇ ਸੋਹਣੇ ਨੇ, ਭਾਈ ਸਾਹਿਬ ਗਜ਼ਲ ਵੇਖ ਰਹੇ। ਕਹਿਣ ਲੱਗੇ ਦੀਨ ਤੇ ਦੁਨੀਆਂ ਦੋਨੋਂ ਵੱਧੇ ਹੋਏ ਨੇ, ਕਿੱਥੇ ਮੇਰਾ ਪਿਆਰਾ ਮਹਿਬੂਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਲੋਕ ਪਰੀਆਂ ਦੀਆਂ ਅਪਸਰਾਵਾਂ ਦੀ ਗੱਲ ਕਰਦੇ ਨੇ, ਮੇਰੇ ਗੁਰੂ ਗੋਬਿੰਦ ਸਿੰਘ ਦੇ ਮੁੱਖ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਹੈਸੀਅਤ ਨਹੀਂ। ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਕ ਸਾਰੇ ਮਾਂ, ਮਾਂ ਦਾ ਅਰਥ ਮੇਰਾ, ਹਰ ਦੋ ਆਲਮ ਕੀਮਤੇ, ਹਰ ਦੋ ਆਲਮ ਦੀਨ ਦੁਨੀਆਂ ਦੋਨੋਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਵੇ ਯਾਰ ਏ ਮਾਂ। ਮੂਵੇ ਦਾ ਅਰਥ ਹੁੰਦਾ ਕੇਸ, ਯਾਰ ਦਾ ਅਰਥ ਪਿਆਰਾ। ਦੀਨ ਤੇ ਦੁਨੀਆਂ ਦੋਨੋਂ ਜਿਹੜੇ ਨੇ ਮੇਰੇ ਗੁਰੂ ਗੋਬਿੰਦ ਸਿੰਘ ਪਿਆਰੇ ਦੀ ਜ਼ੁਲਫ ਦੇ ਬਗਾਵਰ ਕੁਛ ਵੀ ਨਹੀਂ। ਮੈਂ ਸਿਰਫ ਆਪ ਨੂੰ ਬੇਨਤੀ ਇਸ ਕਰਕੇ ਥੋੜਾ ਇਤਿਹਾਸਕ ਪੱਖ ਲਿਆ ਹੈ, ਅਸਲ 'ਚ ਸਿਰ ਅੰਦਰ ਦਾ ਭੇਟ ਕਰਨਾ ਤੇ ਬਾਹਰ ਦਾ ਉਹੀ ਕਰ ਸਕਦਾ ਹੈ। ਮਹਾਰਾਜ ਨੇ ਇੱਥੇ ਕਿਹਾ ਕਬੀਰ ਜੋ ਤੋਂ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਆਪਣਾ ਸਿਰ ਵੱਢ ਕੇ ਗੇਂਦ ਬਣਾ ਦੇ। ਅਗਲਾ ਸੀ ਖੇਲਤ ਖੇਲਤ ਹਾਲ ਕਰ। ਮੈਂ ਕੱਲ ਹਾਲ ਦੇ ਅਰਥ ਆਪ ਨਾਲ ਕੀਤੇ ਸਨ ਸੂਫੀਆਂ ਵਾਲੇ, ਪਰ ਮੈਂ ਇੱਕ ਗੱਲ ਹੋਰ ਕਲੀਅਰ ਕਰਦਿਆਂ, ਉਹ ਨੱਚਦੇ ਨੇ, ਤਾੜੀਆਂ ਮਾਰਦੇ ਨੇ, ਕਵਾਲੀਆਂ ਗਾਉਂਦੇ ਨੇ, ਪਰ ਇਹਦਾ ਅਰਥ ਇਹ ਨਹੀਂ ਲੈਣਾ ਆਪਣਾ ਨੱਚਣ ਲੱਗ ਪੈਣਾ, ਅਰਥ ਇੱਕ ਪੱਖ ਲਈਦਾ, ਇਹਦਾ ਅਰਥ ਉਹ ਮਦਹੋਸ਼ ਹੋ ਜਾਂਦੇ ਨੇ, ਆਪਣਾ ਆਪਾ ਭੁੱਲ ਜਾਂਦੇ ਨੇ। ਮੇਰੇ ਬਾਬਾ ਨਾਨਕ ਸਾਹਿਬ ਤੇ ਵੀ ਦੀਵਾਨਗੀ ਆਈ ਤੇ ਉਹਨਾਂ ਨੇ ਇਸ ਮਸਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਇਆ ਦੀਵਾਨਾ ਸ਼ਾਹਕਾ ਨਾਨਕ ਬੋਰਾਨਾ, ਤਾਂ ਉਹ ਦੀਵਾਨਾ ਜਾਣੀਐ ਜਾਂ ਸਾਹਿਬ ਧਰੈ ਪਿਆਰ, ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ। ਇੱਥੇ ਮਸਤ ਅਲਮਸਤ ਸਦਾ ਹੁਸ਼ਿਆਰੀ ਭਾਈ ਗੁਰਦਾਸ ਸਾਹਿਬ ਕਹਿੰਦੇ, ਇੱਥੇ ਕਹਿ ਰਹੇ ਨੇ ਖਾਲ ਕਰ, ਤੂੰ ਆਪਣਾ ਆਪ ਭੁੱਲ ਜਾ, ਤੇਰੀ ਮੈਂ ਮੇਰੀ ਭੁੱਲ ਜਾਏ, ਤੇ ਅੱਗੇ ਕਹਿੰਦੇ ਜੋ ਕੁਛ ਹੋਏ ਤਾਂ ਹੋਏ, ਜੋ ਕੁਝ ਪਰਮਾਤਮਾ ਕਰਦਾ ਬਸ ਉਹਨੂੰ ਸਵੀਕਾਰ ਕਰ, ਆਪਣਾ ਭੁੱਲ ਜਾ। ਅਗਲਾ ਬਚਨ ਜੀ ਕਬੀਰ ਜੋ ਤੋਏ ਸਾਧ ਪਿਰਮ ਕੀ, ਇਹ ਖੇਡ ਕੱਚਿਆਂ ਨਾਲ ਨਹੀਂ ਖੇਡਣ ਵਾਲੀ, ਇਹ ਆਤਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਵਿੱਚ ਉਹ ਪੱਕੇ ਕਿਹਾ, ਪਾਕੇ ਸੇਤੀ ਖੇਲ, ਇਹ ਜਿਹੜੀ ਪ੍ਰੇਮ ਦੀ ਖੇਡ ਹੈ, ਕੱਚਾ ਬੇਈਮਾਨ ਝੂਠਾ ਉਹ ਠੱਗ ਕੇ ਲੈ ਜਾਏਗਾ, ਪੱਕਿਆਂ ਨਾਲ ਖੇਲ ਕਿਹੜੇ ਪੱਕੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖੋਰ ਸੇ ਕਾਂਢੇ, ਕੱਚਿਆ ਕਿਹਦੇ ਨਾਲ ਖੇਡ, ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ, ਪਾਕੇ ਸੇਤੀ ਖੇਲ। ਤੇ ਅੱਗੇ ਮਹਾਰਾਜ ਕਹਿੰਦੇ ਕਾਚੀ ਸਰਸੋਂ ਪੇਲ ਕਹਿ, ਕੱਚੀ ਸਰੋਂ ਨੂੰ ਜੇ ਮੰਨ ਲਓ ਤੂੰ ਕੋਲੂ ਵਿੱਚ ਰੱਖ ਕੇ ਪੀੜ ਦੇਂਗਾ, ਨਾ ਤੇਲ ਨਿਕਲਣਾ ਨਾ ਖਲ ਨਿਕਲਣੀ, ਕਹਿ ਕਾਚੀ ਸਰਸੋਂ ਪੇਲ ਕਹਿ, ਨਾ ਖਲ ਭਈ ਨਾ ਤੇਲ। ਹੁਣ ਅਗਲਾ ਬਚਨ ਜੀ,

ਦੋ ਸ਼ਲੋਕ ਨੇ ਜੀ, ਇੱਕ ਵਿੱਚ ਭਗਤ ਨਾਮਦੇਵ ਜੀ ਦਾ ਜ਼ਿਕਰ ਹੈ, ਇੱਕ ਵਿੱਚ ਭਗਤ ਰਵਿਦਾਸ ਜੀ ਦਾ ਜ਼ਿਕਰ ਹੈ। ਅਸੀਂ ਜਦੋਂ ਪਾਠ ਕਰਨੇ ਹਾਂ, ਇਹ ਸ਼ਲੋਕ ਆਪ ਜੀ ਕੋਲ ਉੱਤੇ ਆ ਰਹੇ ਨੇ। ਢੂੰਡਤ ਡੋਲਹ ਅੰਧਗਤ, ਢੂੰਡਤ ਦਾ ਅਰਥ ਹੈ ਢੂੰਡਦਿਆਂ ਲੱਭਦਿਆਂ, ਤੇ ਡੋਲਹ ਦਾ ਅਰਥ ਹੈ ਡੋਲਣਾ ਭਟਕਣਾ। ਅੰਧਗਤ ਅੰਧੇ ਦੀ ਤਰ੍ਹਾਂ, ਅਰ ਚੀਨਤ ਨਾਹੀਂ ਸੰਤ, ਚੀਨਤ ਦਾ ਅਰਥ ਪਹਿਚਾਨਣਾ। ਬੰਦਾ ਲੱਭਣ ਤਾਂ ਤੁਰਿਆ ਹੈ, ਢੂੰਡਣ ਤੁਰਿਆ ਹੈ, ਪਰ ਭਟਕਿਆ ਹੋਇਆ ਹੈ। ਤੇ ਮਹਾਰਾਜ ਕਹਿ ਰਹੇ ਨੇ ਅਰ ਚੀਨਤ ਨਾਹੀਂ ਸੰਤ, ਉਹ ਇਬਾਦਤ ਵਾਲੀ ਸੰਤ ਮਹਾਂਪੁਰਖ ਨੂੰ ਪਹਿਚਾਣਦਾ ਨਹੀਂ, ਉਹਨੂੰ ਸਮਝ ਕੋਈ ਨਹੀਂ। ਕਹਿ ਨਾਮਾ ਕਿਉਂ ਪਾਈਐ, ਭਗਤ ਨਾਮਦੇਵ ਜੀ ਕਹਿ ਰਹੇ ਨੇ, ਪਰ ਇੱਥੇ ਮੇਰੀ ਬੇਨਤੀ ਹੈ ਜੀ, ਕੀ ਇਹ ਸ਼ਲੋਕ ਭਗਤ ਨਾਮਦੇਵ ਜੀ ਦਾ ਹੈ ਕਿ ਭਗਤ ਕਬੀਰ ਜੀ ਦਾ ਹੈ? ਉਂਝ ਵੈਸੇ ਜਿਤਨਾ ਕੋਈ ਯਤਨ ਕੀਤਾ ਮਹਾਰਾਜ ਦਰਸ਼ਨ ਕਰਨ ਦੇ, ਜੇ ਸੂਰਦਾਸ ਜੀ ਦੀ ਤੋਕਾ ਹੀ ਲਿਖ ਦਿੱਤਾ ਸੂਰਦਾਸ, ਜਿੱਥੇ ਮਾਰੂ ਰਾਗ ਚ ਨਾਮਦੇਵ ਜੀ ਦੀ ਬਾਣੀ ਆਈ ਉੱਥੇ ਲਿਖ ਦਿੱਤਾ ਕਬੀਰ ਕਾ ਸ਼ਬਦ, ਪਰ ਇੱਥੇ ਜਿਹੜੀ ਗਿਣਤੀ ਉਹ ਵੀ ਇੱਕੋ ਜਿਹੀ ਚੱਲਦੀ ਪਈ ਹੈ। ਜਿਹੜਾ ਆਪਾਂ ਦੇਖ ਰਹੇ ਹਾਂ ਗਿਣਤੀ ਚ ਫਰਕ ਨੇ। ਕੁਛ ਵਿਦਵਾਨ ਕਹਿੰਦੇ ਆ ਇਹ ਨਾਮਦੇਵ ਤੇ ਰਵਿਦਾਸ ਜੀ ਦਾ ਸ਼ਲੋਕ ਹੈ, ਪਰ ਕੁਛ ਵਿਦਵਾਨ ਕਹਿੰਦੇ ਆ ਅਸਲ ਚ ਭਗਤ ਜੀ ਪ੍ਰੋੜਤਾ ਕਰ ਰਹੇ ਨੇ ਉਹਨਾਂ ਦਾ ਨਾਮ ਲੈ ਕੇ, ਕਿ ਜੋ ਮੈਂ ਕਹਿ ਰਿਹਾ ਵਾਂ ਉਹ ਨਾਮਦੇਵ ਜੀ ਵੀ ਕਹਿੰਦੇ ਪਏ ਆ। ਫਿਰ ਅਰਸ਼ਨ ਕਿ ਢੂੰਡਤ ਡੋਲੈ ਅੰਧਗਤ, ਅਰ ਚੀਰਤ ਨਾਹੀਂ ਸੰਤ, ਬੰਦਗੀ ਕਰਨ ਵਾਲੇ ਦੀ ਪਹਿਚਾਣ ਨਹੀਂ, ਭਟਕਿਆ ਹੋਇਆ ਹੈ। ਕਹਿ ਨਾਮਾ ਕਿਉਂ ਪਾਈਐ, ਭਗਤ ਨਾਮਦੇਵ ਜੀ ਵੀ ਇਹ ਬਚਨ ਕਰ ਰਹੇ ਨੇ, ਕਹਿ ਰਹੇ ਨੇ ਕਿਵੇਂ ਰੱਬ ਨੂੰ ਪਾ ਸਕੇਗਾ? ਕਿਉਂ ਬਿਨ ਭਗਤੋ ਭਗਵੰਤ, ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਭਗਵੰਤ ਨੂੰ ਭਗਤਾਂ ਦੀ ਸੰਗਤ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ। ਪਲੀਜ਼ ਇਸ ਨੂੰ ਫਿਰ ਥੋੜਾ ਜਿਹੀ ਬੇਨਤੀ ਨੂੰ ਸੁਣਿਓ। ਅਸੀਂ ਜਦੋਂ ਸਤ ਮੈਂ ਇੱਕ ਬੇਨਤੀ ਕਰਾਂ ਜੀ, ਕੋਈ ਸ਼ੱਕ ਨਹੀਂ ਪਖੰਡ ਪ੍ਰਪੰਚ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਅੱਗੇ ਵੀ ਰਹਿਣਾ, ਇਹ ਨਿਰਾਸ਼ ਨਾ ਹੋਇਓ। ਪਰ ਗੁਰਬਾਣੀ ਦੇ ਦੋ ਪੱਖ ਨੇ, ਜਿੱਥੇ ਅਸਲੀਅਤ ਹੋਵੇਗੀ ਉੱਥੇ ਪਖੰਡ ਹੋਵੇਗਾ, ਤੇ ਜ਼ਿਆਦਾਤਰ ਜਿਹੜਾ ਪਖੰਡ ਹੈ ਉਹ ਚਮਕ ਦਮਕ ਵਿੱਚ ਦਿਸਦਾ ਹੈ। ਵੈਸੇ ਇਹ ਇੱਕ ਕਹਾਣੀ ਸੁਣਾਉਂਦੇ ਹੁੰਦੇ ਆ ਜੀ, ਇਹ ਸ਼ਾਇਦ ਜਪਾਨ ਦੀ ਸੀ, ਕਿ ਸੁੰਦਰਤਾ ਦੀ ਦੇਵੀ ਤੇ ਕਰੂਪਤਾ ਦੀ ਦੇਵੀ ਦੋਵੇਂ ਇਕੱਠੀਆਂ ਸਹੇਲੀਆਂ ਸਨ। ਉਹ ਨਹਾਉਣ ਵਾਸਤੇ ਚਲੀਆਂ ਗਈਆਂ, ਜਿਹੜੀ ਕਰੂਪਤਾ ਸੀ ਉਹ ਚਲਾਕ ਬੜੀ ਨਿਕਲੀ, ਉਹਨੇ ਕੀ ਕੀਤਾ ਨਹਾਉਣ ਲੱਗਿਆਂ ਫਟਾਫਟ ਮਾਰ ਕੇ ਟੁੱਬੀ, ਜਿਹੜੇ ਸੁੰਦਰਤਾ ਦੀ ਦੇਵੀ ਦੇ ਸੀ ਕੱਪੜੇ ਉਹ ਲੈ ਕੇ ਭੱਜ ਗਈ, ਅੱਜ ਤੀਕਰਾਂ ਨੂੰ ਮਿਲੀ ਕੋਈ ਨਹੀਂ। ਤੇ ਜਿਹੜੀ ਵਿਚਾਰੀ ਸੁੰਦਰਤਾ ਸੀ ਉਹ ਕਰੂਪਤਾ ਦੇ ਪਾ ਕੇ ਤੁਰੀ ਫਿਰਦੀ। ਤੁਸੀਂ ਇਹ ਜੇ ਕਹਾਣੀ ਹੈ, ਆਸਾਂ ਕੀ ਵਾਰ ਚ ਮੈਂ ਤਾਂ ਬੇਨਤੀ ਕਰਨਾ ਵੀ ਮੈਨੂੰ ਨਹੀਂ ਕੋਈ ਮਿਲਿਆ, ਪਰ ਇਹ ਗੱਲ ਨਾ ਕਹੀਏ ਵੀ ਕੋਈ ਸੰਤ ਨਹੀਂ, ਕੋਈ ਗੁਰਮੁਖ ਨਹੀਂ, ਕੋਈ ਸਿੱਖ ਨਹੀਂ, ਕੋਈ ਮਹਾਂਪੁਰਖ ਨਹੀਂ। ਪਿਆਰਿਓ ਏਡੀ ਵੱਡੀ ਗੱਲ ਗੁਰੂ ਦੀ ਹਜ਼ੂਰੀ ਚ ਕਰਨੀ ਕਿੱਡਾ ਵੱਡਾ ਪਾਪ ਹੈ। ਮੈਂ ਪਾਪ ਸ਼ਬਦ ਵਰਤੇ, ਸਾਡੇ ਅੜੀ ਸਨਮਾਨਯੋਗ ਬਾਬਾ ਤੇਜਾ ਸਿੰਘ ਡਬਲ MA, ਮੈਂ ਕਈ ਵਾਰੀ ਕੋਟ ਕਰਨਾ, ਉਹ ਕਹਿੰਦੇ ਹੁੰਦੇ ਸਨ ਕਿ ਜਿਹੜਾ ਬੰਦਾ ਕਲਾਸਰੂਮ ਵਿੱਚ ਜਾ ਕੇ ਪ੍ਰੋਫੈਸਰ ਟੀਚਰ ਦੇ ਸਾਹਮਣੇ, ਲੈਕਚਰਾਰ ਦੇ ਸਾਹਮਣੇ ਖਲੋ ਕੇ ਇਹ ਕਹਿਣਾ ਸ਼ੁਰੂ ਕਰਦਾ ਰੋਜ਼, ਇਸ ਕਲਾਸ ਦੇ ਵਿਦਿਆਰਥੀ ਸਾਰੇ ਨਲਾਇਕ, ਇਸ ਕਲਾਸ ਦਾ ਵਿਦਿਆਰਥੀ ਕੋਈ ਲਾਇਕ ਹੀ ਨਹੀਂ, ਕਹਿੰਦਾ ਹੋ ਸਕਦਾ ਵਿਦਿਆਰਥੀ ਪਰਵਾਹ ਨਾ ਕਰਨ ਬੱਚੇ ਨੇ, ਪਰ ਟੀਚਰ ਦੇ ਪੱਲੇ ਕੁਝ ਨਹੀਂ ਰਹਿੰਦਾ ਸੁਣ ਸੁਣ ਕੇ, ਵੀ ਇੱਕ ਵਿਦਿਆਰਥੀ ਵੀ ਨਹੀਂ ਬਣਾ ਸਕਿਆ ਲਾਇਕ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਨੇ, ਉਹਨਾਂ ਦੀ ਹਜ਼ੂਰੀ ਵਿੱਚ ਬੰਦਗੀ ਵਾਲਾ ਵੀ ਜੁਗੋ ਜੁਗ ਅਟਲ ਰਹੇਗਾ। ਪਰ ਮੇਰਾ ਪੈਮਾਨਾ ਹੋਰ ਹੋ ਸਕਦਾ ਦੇਖਣ ਦਾ। ਇੱਥੇ ਬੇਨਤੀ ਹੈ ਕਿ ਗੁਰੂ ਸਾਹਿਬ ਇਹ ਬਚਨ ਕਰ ਰਹੇ ਆ ਕਿ ਭਗਵੰਤ ਨੂੰ ਭਗਤ ਦੀ ਸੰਗਤ ਵਿੱਚੋਂ, ਉਹਨਾਂ ਦੀ ਸੰਗਤ ਵਿੱਚੋਂ, ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋ ਭਗਵੰਤ। ਤੁਸੀਂ ਗੁਰੂ ਗ੍ਰੰਥ ਸਾਹਿਬ ਦੋ ਚਾਰ ਪਾਠ ਕਰੋ, ਇੱਕ ਤਾਂ ਭਗਤ ਨਾਮਦੇਵ ਜੀ ਦਾ ਹੈ ਕਿ ਬਦੋ ਕੀ ਨਾ ਹੋਡ ਮਾਧੋ ਮੋਸਿਓ, ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸੋਂ। ਫਿਰ ਸੁਣਿਓ ਸ਼ਬਦ, ਬਦੋ ਕੀ ਨਾ ਹੋਡ ਮਾਧੋ ਮੋਸਿਓ, ਮਾਧੋ ਦਰਥੇ ਪਰਮਾਤਮਾ ਮੇਰੇ ਨਾਲ ਸ਼ਰਤ ਲਾ, ਪਿਆਰ ਨਾਲ ਕਹਿੰਦੇ ਨੇ, ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸੋਂ।
ठाकुर तो पता लगता, मालक तो पता लगता सेवक का, तो सेवक की कमाई तो वेख के लगता यदा मालक किन्ना को वड्डा है। बदो की ना होड़ माधो मोस्यो, ठाकुर ते जन जन ते ठाकुर खेल परे हो तोस्यो, आपन द्यो द्योरा आपन आप लगावे पूजा, जल ते तरंग है तल तरंग ते जल है कैन सुन को दूजा। कहने तु है एको ही, जिमें समुद्र विचों उठिया लहरां नूं असीं कहिंदे आ पाणी दीआं लहरां, पर खैण तां पाणी होई ना इह, जिन्हां नूं आपां भगत कहिंदे आ तेरे जुड़े होए तन करके वक्त लगदे ने, है तां तूं ही। जिन्हूं भगत जी दा पहला शब्द है भगत रविदास जी दा गुरु ग्रंथ साहिब च, तोही मोही मोही तोही अंतर कैसा, कानिक काटिक जल तरंग जैसा, कानिक सोना कटक दर ते कड़ा। हुण एक पासे मैं कहना सोना सोने की डली, एक पासे कहना सोने का कड़ा, कड़ा वखरा लगता पर है तो सोना ही ना, पानी दी लहर उ है। भगत जी ने इथे पूछा, वाहगुरु जी मैं दस, मेरे नाल शर्त ला। अगो फिर परमात्मा जी बोले, मैं पूरा शब्द नहीं किया, ये शब्द दोनों कट्ठे ने, बदो की ना होड़ माधो मोस्यो। अगला शब्द कह दास अनिन मेरो निज रूप, आप जी का पाठ करोगे, ये अर्थ यही ने कि वाहगुरु जी ने उत्तर दिता, नामदेव जी जिहड़ा बंदगी, अनिन का अर्थ है जिन्हों रब तो बिना किसी होर वाल चाक ही नहीं। वाहगुरु जी कहने वह मेरा रूप है, दास अनिन मेरा मेरो निज रूप, दर्शन निमख ताप त्रई मोचन थुण्योस्तुकन, उस गुरमुख दे भगत दे दर्शन कीत्या तिन्ने तापां दा नाश हो जांदा है। महाराज ये कह रहे ने, कह नामा क्यों पाई है बिन भगतों भगवंत, ऐसी भगती वाले दर्शन निमख ना ताप त्रई मोचन परसत मुक्त करत ग्रह कूप, उन्हां नूं स्पर्श कीत्या हनेरे खूह तो बच जाईदा है। अगला वचन है मेरी बांधी भगत छड़ावे, बांधा भगत ना छूटा मोहे, एक समय मोको गह बांधा तौफन मोपे, जवाब न होए। मैं फिर बेनती सुनियो, भगत जी ने कैसा दृष्टांत दिता, कह नामा क्यों पाई है बिन भगतो भगवंत, होर किसी दे वस होया है ना, तू आवै वस बहुत किणावणे, ना तू आवै वस वेद पढ़ावणे, ना तू आवै वस तीर्थ नहाइए, ना तू आवै वस धरती ताइए, ना तू आवै वस बहुत स्याण पै, ना तू आवै वस बहुता दान दे, सब को तेरा वस अगम अगोचरा, तू भगतां कै वस। फिर बेनती है, कह नामा क्यों पाई है बिन भगतो भगवंत, भगतां दी संगत तो बिना उन्हां तो बिना किवें मिल जाएगा। महाराज कहिंदे सब को तेरा वस अगम अगोचरा, तू भगतां कै वस भगतां तान तेरा। चलो एक मैं उदाहरण भगत नामदेव जी दी, भाई गुरदास साहब जी लिखते हैं कि त्रिलोचन ते नामदेव दोनों कट्ठे भगती करते हैं, ते नामदेव जी फिर परमेश्वर दी चरित सुनांदे ने, ऐसा है मेरा वाहगुरु ऐसा है। उंज भगत बाणी च मैं कल परसों भी कहा आपनू कि उन्हां खुलियां गल्लां रखियां सारियां, भगत जी ने तो भगत नामदेव जी ते फर्क ही कोई नहीं रखा, उन्हें गल्लां भी दस दियां, झोंपड़ी भी दस दित्ती, सेज डुब्बी हुई भी कढ़ दित्ती, द्योरा भी घुमा दित्ता, सारा दस दित्ता। त्रिलोचन कहिंदा बहिंदा मैं भी तेरे नाल, पर बहिंदे इक्को जाया, तुसी जो दस दे मेरे अंदर क्यों नहीं हुंदा, कहिंदा मैं तां मन्ना मेरी भी गल कराओ दे नाल। भगत जी ने पूरी पौड़ी दित्ती, भाई साहब ने दित्ती, कहन लगे मैं रोज तुहाडे कोल बैना, बहन तो बाद जो तुसी दस दे ठंड पैंदी है, मेरा की कसूर। उन्हूं पुछ क्या मेरे नाल नहीं मित्रता पानी, भाई साहब भाई गुरदास साहब कहिंदे नामदेव जी ने पुछ लिया ते अगो उत्तर मिलिया, कहन लगे त्रिलोचने बाणिया वह बहिंदा भी व्यापार ही करदा पिया। ते अगो नामदेव कहिंदे आ जी मैं तां फिर वादा कर आया, मैं वादा करके आया भी गल करावांगे। भाई साहब कहिंदे आ अगो परमेश्वर ने कहा बाकी सब गल्लां खंडन हो सकदियां ने, जिथे भगती करन वाला वादा कर रहा मैं कभी झूठा नहीं पहन दिया, तेरे राही जाऊंगा। मैनूं इंज लगदा भगत जी इस गल का जिक्र कर रहे हैं, दर्शन वेखण नाम दे भलके उठ त्रिलोचन आवे, त्रिलोचन आवे भगत करन मिले दोए जने, नाम दो हर चलत सुनावे, मेरी पी कर बेनती दर्शन देखा जे तिस भावै। अगे भाई साहब कहने ठाकुर जी नूं पुछियोस, मैं अर्थ कर दिते ठाकुर जी तो वाहगुरु जी ने पूछा नामदेव जी ने,
ठाकुर जी नूं पुछे उस दर्शन किवें तरलोचन पावे। हस के ठाकुर बोलिया नामदेव नूं कह समझावे हथ ना आवे भेट स्यों ओ रुपइयां नाल गल बनानी जांदा है। नामदेव नूं समझा ओहदे सुरत विच पैसा भेटा ही टिकी होई है मैं भेटा ना मिलना हथ ना आवे भेट स्यो तुस तरलोचन मैं मूह लावे खौ अधीन खा भगत दे पहुंचना हंगा भगती दावे भगता तू वादा कर रहा मैं तेनू झूठा नहीं पैन दिंदा तेरे रही जरूर मिलांगा। मेरी सिर्फ एक बेनती है जाका कहया दरगा चले। इत्थे सतगुरु कह रहे ने कह नामा क्यों पाई है बिन भगतों भगवंत भगत ते भगवंत एक ने। हुण एक अगला श्लोक जी थोड़ा जिहा आप ध्यान दिया जी मैं संपूर्णता करनी है। हर्ष्यों हीरा छाड़ कह मैं फिर बेनती करा कुछ विद्वाना ने कह रविदास जी का पर तू गिनती पढ़ रहे हो मैं दावा नहीं करांगे इस मसले च। कहिंदे खरी परमात्मा हीरा चमकदा होया प्रकाश वाला उनू छड़ के करह आन की आस आन दा अर्थ दूजा इन्हें परमात्मा हीरे नू छड़ के दूजियां दी आस ते जिंदे पए देवते देवी देवतियां दी आस पत्थर दियां मूर्तियां दी आस जंतरां मंत्रां दी आस माया दी आस बंदियां दी ताकत दी आस आन की आस दे बहुत अर्थ हो सकदे आ जी। हर्षों हीरा छाड़ के परमात्मा वर्गा हीरा छाड़ के करें आन की आस जेड़े परमात्मा नू छाड़ के बंदियां ते दूजियां दी आस ते जांदे आ। भगत जी कह गया सच कह के गए ते नर दोजक जाहेंगे ਉਹ ਨਰਕਾਂ ਵਾਲੇ ਪਾਸੇ ਜਾਣਗੇ ਦੁਜਕ ਜਾਣਗੇ ਸੱਤ ਪੱਖ ਹੈ ਰਵਿਦਾਸ ਰਵਿਦਾਸ ਭਗਤ ਜੀ ਸੱਤ ਕਹਿ ਰਹੇ ਆ। ਦੋ ਗੱਲਾਂ ਜੀ ਜ਼ਿੰਦਗੀ ਚ ਕਦੇ ਨਹੀਂ ਜੇ ਬੰਦੇ ਨੂੰ ਟਿਕਣ ਦਿੰਦੀਆਂ ਮੇਰੀ ਬੇਨਤੀ ਹੈ ਜ਼ਰੂਰ ਸੁਣਿਓ ਇੱਕ ਪਰਾਈ ਆਸ ਤੇ ਇੱਕ ਪਰਾਈ ਤਾਤ। ਮੈਂ ਅਕਸਰ ਕਹਿੰਦਾ ਹੁੰਦਾ ਜਿੱਥੇ ਪਰਾਈ ਤਾਤ ਆ ਗਈ ਉੱਥੇ ਕਦੇ ਨਾਮ ਨਹੀਂ ਟਿਕ ਸਕਦਾ। ਉਂਝ ਬੰਦਾ ਜ਼ੋਰ ਮਾਰ ਕੇ ਬਾਣੀ ਪੜੀ ਜਾਏ ਨਾਮ ਜਪੀ ਜਾਏ ਚਲੋ ਵਾਹਿਗੁਰੂ ਮੇਰ ਕਰੇ ਅੰਦਰ ਨਹੀਂ ਟਿਕ ਸਕਦਾ ਜੀ। ਪਰਾਈ ਤਾਤ ਸਮਝ ਗਿਆ ਨਾ ਦੂਜੇ ਨਾਲ ਈਰਖਾ ਕਰਨੀ ਪਰਾਈ ਤਾਤ ਉਹ ਵੀ ਟਿਕਣ ਨਹੀਂ ਦਿੰਦੀ ਤੇ ਪਰਾਈ ਆਸ ਦੂਜੇ ਦੇ ਹੱਥ ਵੱਲ ਦੇਖੀ ਜਾਣਾ ਕੋਈ ਦਏਗਾ ਨਹੀਂ ਪਿਆਰਿਓ ਜੇ ਕਿਤੇ ਇਹ ਭੈੜੀ ਆਦਤ ਪੈ ਜਾਏ ਮਰਦ ਦੇ ਦਮ ਤੱਕ ਸਭ ਕੁਝ ਹੋਣ ਦੇ ਬਾਵਜੂਦ ਬੰਦਾ ਦੂਜੇ ਵੱਲ ਹੀ ਹੱਥ ਵੱਲ ਵਹਿੰਦਾ। ਇੱਕ ਪਰਾਈ ਆਸ ਤੇ ਦੂਜੀ ਪਰਾਈ ਤਾਤ ਤੇ ਜਿਹੜਾ ਇਬਾਦਤ ਵਾਲਾ ਹੈ ਉਹ ਰੱਬ ਤੋਂ ਬਿਨਾਂ ਕਿਸੇ ਦੀ ਆਸ ਨਹੀਂ ਰੱਖਦਾ। ਤੁਸੀਂ ਇੱਕ ਸਲੋਕ ਹੈ ਜੀ ਮਹਾਰਾਜ ਦਾ ਪੜ੍ਹੋ ਮੇਰਾ 14ਵੀਂ ਅਸ਼ਟਪਦੀ ਤਜੋ ਸਿਆਨਪ 14ਵੀਂ ਹੈ ਨਾ ਤਜੋ ਸਿਆਨਪ ਸੁਰਜਣੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਭਉ ਜਾਏ। ਇਹ ਆਪਨੇ ਪੜ੍ਹਿਆ ਤਿੰਨ ਗੱਲਾਂ ਛੱਡਣ ਲਈ ਕਿਹਾ। ਪਹਿਲੀ ਗੱਲ ਤਜੋ ਸਿਆਣਪ ਸੁਰਜਨੋ ਸਿਆਣਪ ਨੂੰ ਛੱਡ ਦਿਓ ਭਲੇ ਬੰਦੇ ਹੋ ਸਿਆਣਪ ਰਸਤੇ ਚ ਰੁਕਾਵਟ ਖੈ। ਸਿਮਰੋ ਹਰ ਹਰ ਰਾਏ ਖਰੀ ਰਾਜੇ ਨੂੰ ਸਿਮਰੋ ਏਕ ਆਸ ਹਰ ਮਨ ਰੱਖੋ ਇੱਕ ਦੀ ਆਸ ਰੱਖੋ ਤੇ ਤਿੰਨ ਚੀਜ਼ਾਂ ਤੋਂ ਖਹਿੜਾ ਛੁੱਟ ਜੂਗਾ ਕਿਹੜੀਆਂ ਦੁੱਖ ਭਰਮ ਤੇ ਤੀਜਾ ਭੈ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਉ ਜਾਏ। ਮਾਨੁ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ। ਕਬੀਰ ਆਸਾ ਕਰੀਐ ਰਾਮ ਕੀ ਅਵਰ ਆਸ ਨਿਰਾਸ। ਮਾਣਾ ਜੇ ਆਸ ਕਰਨੀ ਹੈ ਯਕੀਨ ਕਰਨਾ ਇੱਕ ਵਾਹਿਗੁਰੂ ਜੀ ਦੇ ਕਰ ਬਾਕੀ ਨਿਰਾਸ਼ ਕਰਨਗੇ। ਕਬੀਰ ਆਸਾ ਕਰੀਐ ਰਾਮ ਕੀ ਅਵਰ ਆਸ ਨਿਰਾਸ ਨਰਕ ਪਰਹਿ ਤੇ ਮਾਨੀ ਜੋ ਹਰ ਨਾਮ ਉਦਾਸ। ਜਿਹੜੇ ਵਾਹਿਗੁਰੂ ਜੀ ਦੇ ਨਾਮ ਤੋਂ ਨਿਰਲੇਪ ਰਹਿ ਗਏ ਤੇ ਮਹਾਰਾਜ ਕਹਿੰਦੇ ਸੱਚੀ ਉਹ ਬੰਦੇ ਨਰਕਾਂ ਵਾਲੇ ਪਾਸੇ ਜਾਂਦੇ ਪਏ। ਆਸ ਸਿਰਫ ਪਰਮਾਤਮਾ ਦੀ ਤੇ ਮੈਂ ਅਕਸਰ ਕਹਿੰਦਾ ਵਾਹਿਗੁਰੂ ਜੀ ਭਾਵੇਂ ਪੁੱਤਰ ਨੇ ਧੀਆਂ ਨੇ ਜਿੰਨਾ ਮਰਜ਼ੀ ਕੋੜ ਮੈਂ ਇੱਕ ਕਿਰਪਾ ਕਰੀ ਜਿਉਂਦੇ ਜੀ ਕਿਸੇ ਦਾ ਮੁਥਾਜ ਨਾ ਬਣਾਈ ਕਿਸੇ ਦਾ ਨਾ ਬਣਾਈ। ਬਾਬਾ ਫਰੀਦ ਸਾਹਿਬ ਜੀ ਵਰਗਾ ਦਰਵੇਸ਼ ਮਹਾਂਪੁਰਖ ਉਹਨਾਂ ਕਹਿ ਦਿੱਤਾ ਕਿਸੇ ਦੇ ਦੂਜੇ ਦੇ ਬੂਹੇ ਅੱਗੇ ਬਹਿਣ ਦੇ ਪਹਿਲਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ ਮੈਂ ਤੇਰੇ ਤੋਂ ਬਿਨਾਂ ਕਿਸੇ ਦੇ ਬੂਹੇ ਅੱਗੇ ਨਹੀਂ ਬਹਿਣਾ। ਬਾਰ ਪਰਾਏ ਬੈਸਣਾ ਕਿਸੇ ਦੂਜੇ ਦਾ ਬਾਰ ਸਾਈਂ ਮੁਜੈ ਨਾ ਦੇ ਜੇ ਤੂੰ ਏਵੇਂ ਰੱਖਸੀ ਅੱਗੇ ਹੈ ਜੀਓ
ਸਰੀਰੋਂ ਲੈ, ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ, ਕਿਸੇ ਦਾ ਮੁਤਾਜ ਨਾ ਕਰੀ। ਇੱਥੇ ਮਹਾਰਾਜ ਕਹਿੰਦੇ ਭਗਤ ਰਵਿਦਾਸ ਸੱਤ ਕਹਿ ਰਹੇ ਆ ਕਿ ਜਿਹੜੇ ਬੰਦੇ ਵਾਹਿਗੁਰੂ ਜੀ ਦਾ ਨਾਮ ਛੱਡ ਕੇ ਆਉਣ ਦੀ ਆਸ ਕਰਦੇ ਆ, ਕਹਿੰਦੇ ਨੇ ਇਹੋ ਜਿਹੇ ਬੰਦੇ ਦੁਜਕ ਨੂੰ ਜਾ ਰਹੇ ਆ। ਅਖੀਰ ਵਾਲਾ ਸਲੋਕ ਹੈ ਜੀ, ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ, ਜੇ ਤੂੰ ਗ੍ਰਿਸ਼ਤੀ ਬਣਨਾ ਹੈ ਤੇ ਫਿਰ ਧਰਮੀ ਬਣੀ। ਇੱਥੇ ਗ੍ਰਹਿ ਦਾ ਅਰਥ ਗ੍ਰਿਸ਼ਤੀ ਕਰਾਂ। ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ, ਜੇ ਤੂੰ ਗ੍ਰਿਸ਼ਤੀ ਬਣਨਾ ਤੇ ਧਰਮ ਆਪਣੀ ਗ੍ਰਿਸ਼ਤ ਦਾ ਫਰਜ਼ ਪਹਿਚਾਣੀ, ਭੱਜੀ ਨਾ ਤੇ ਧਰਮੀ ਬਣੀ, ਨਹੀਂ ਨਾ ਹੀ ਤਾਂ ਕਰ ਬੈਰਾਗ, ਨਹੀਂ ਤੇ ਛੱਡ ਸਭ ਕੁਝ। ਇਸ ਮਨ ਚ ਸਵਾਲ ਉੱਠੇਗਾ ਵੀ ਇਹਦਾ ਮਤਲਬ ਗ੍ਰਿਸ਼ਤ ਨੂੰ ਸਵੀਕਾਰ ਨਹੀਂ ਕੀਤਾ। ਥੋੜੀ ਅਰਥ ਬੇਨਤੀ ਸੁਣਿਓ, ਜੇ ਗ੍ਰਿਸ਼ਤੀ ਬਣਨਾ ਹੈ ਤੇ ਧਰਮੀ ਬਣੀ, ਵਕਾਰੀ ਨਾ ਬਣੀ, ਨਸ਼ੈੜੀ ਨਾ ਬਣੀ, ਤੇ ਪਰਿਵਾਰ ਦੇ ਫਰਜ਼ ਤੋਂ ਡਰਦਾ ਮਾਰਾ ਕਿਤੇ ਕਿਤੇ ਘਰ ਛੱਡ ਕੇ ਨਾ ਭਾਜੀ, ਇਹ ਪ੍ਰੋਬਲਮ ਫੇਸ ਕਰ, ਫਿਰ ਤਕੜਾ ਹੋ ਗਏ। ਜੋ ਗ੍ਰਹਿ ਕਰੈ ਤਾਂ ਧਰਮ ਕਰ, ਨਾ ਹੀ ਤਾਂ ਕਰ ਬੈਰਾਗ, ਨਹੀਂ ਤਾਂ ਚੁੱਪ ਕਰਕੇ ਛੱਡ ਦੇ ਸਭ ਕੁਝ, ਨਰਲੇਪ ਹੋ ਜਾ। ਆਪਾਂ ਦੋਨੋਂ ਸ਼ਬਦ ਲਵਾਂਗੇ, ਨਾ ਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਜਿਹੜਾ ਸਭ ਕੁਝ ਛੱਡ ਕੇ ਫਿਰ ਮਾਇਆ ਦਾ ਬੰਧਨ ਗਲ ਚ ਪਾਈ ਫਿਰਦਾ ਹੈ। ਕਹਿਣ ਲੱਗੇ ਤਾਕੋ ਵਡੋ ਅਭਾਗ, ਇਦੂ ਵੱਡਾ ਬਦਕਿਸਮਤ ਕੌਣ ਹੈ ਜਿਹੜਾ ਸਭ ਕੁਝ ਛੱਡ ਕੇ ਵੀ ਮਾਇਆ ਚ ਫਸਿਆ ਹੋਇਆ ਹੈ। ਇਸ ਨੂੰ ਥੋੜੀ ਜਿਹੀ ਬੇਨਤੀ ਨੀ ਸੁਣਿਓ, ਜੋ ਗ੍ਰਹਿ ਕਰੈ ਤਾਂ ਧਰਮ ਕਰ, ਉਂਜ ਗ੍ਰਿਸ਼ਤ ਨੂੰ ਸਵੀਕਾਰ ਕੀਤਾ ਹੈ। ਸਾਨੂੰ ਸਭ ਨੂੰ ਪਤਾ ਹੈ, ਅਸੀਂ ਲਾਵਾਂ ਹੁੰਦੀਆਂ ਨੇ ਸਾਰੇ ਕਹਿੰਦੇ ਹਾਂ। ਮੈਂ ਇੱਕ ਦਿਨ ਸੱਜਣ ਦੇ ਪਾਠ ਪੜ੍ਹ ਰਿਹਾ ਸਾਂ, ਉਂਝ ਮੈਂ ਇਹ ਇੱਕ ਦਿਨ ਬੇਨਤੀ ਕੀਤੀ, ਸੰਗਤ ਜੀ ਚਲੋ ਕਿਤਾਬ ਤਾਂ ਆਪਣੇ ਵੇਲੇ ਤੋਂ ਬਹੁਤ ਸਿਰੇ ਦੀ ਸੀ, ਉਹ ਕਿਤਾਬ ਹਰ ਗ੍ਰਿਸ਼ਤੀ ਨੂੰ ਪੜ੍ਹਨੀ ਚਾਹੀਦੀ ਹੈ, ਗ੍ਰਿਸ਼ਤ ਧਰਮ ਸਿੱਖਿਆ, ਮਾਸਟਰ ਤਾਰਾ ਸਿੰਘ ਦੀ ਹੈ। ਮਾਪਿਆਂ ਨੂੰ ਖਾਸ ਕਰਕੇ ਜਿਨ੍ਹਾਂ ਦੇ ਬੱਚਿਆਂ ਦੀ ਪੈਦਾਇਸ਼ ਹੋ ਰਹੀ ਹੈ ਜਾਂ ਹੋਣੀ ਹੈ, ਉਹ ਜ਼ਰੂਰ ਕਿਤਾਬ ਪੜ੍ਹਨ। ਮੈਨੂੰ ਪਤਾ ਉਸ ਤੋਂ ਅੱਗੇ ਕਿਤਾਬਾਂ ਬਹੁਤ ਕੁਝ ਆ ਗਈਆਂ, ਪਰ ਉਹ ਕਿਤਾਬ ਪੜ੍ਹਨ ਵਾਲੀ ਛੋਟੀ ਜਿਹੀ ਕਿਤਾਬ ਹੈ ਕਿ ਬੱਚਿਆਂ ਨੂੰ ਕਿਸ ਉਮਰ ਵਿੱਚ ਕਿਵੇਂ, ਸ਼ਾਇਦ ਇੱਕ ਦਿਨ ਜ਼ਿਕਰ ਕੀਤਾ ਸੀ ਇਹਦਾ ਇੱਕ ਥਾਂ ਤੇ। ਹੁਣ ਜਦੋਂ ਗ੍ਰਿਸ਼ ਦੀ ਗੱਲ ਕਰਦੇ ਹਾਂ, ਕੀ ਗ੍ਰਿਸ਼ ਦਾ ਅਰਥ ਵਾਸ਼ਨਾਵਾਂ ਨੂੰ ਭੋਗਣਾ ਹੈ? ਬੜਾ ਸਿੱਧਾ ਜਿਹੀ ਗੱਲ ਹੈ। ਅਸੀਂ ਸਾਰੇ ਕਹਿੰਦੇ ਹਾਂ ਗ੍ਰਿਸ਼ ਨੂੰ ਧਰਮ ਕਿਹਾ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਹੈ, ਗ੍ਰਿਸ਼ ਪ੍ਰਧਾਨ ਹੈ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਗ੍ਰਿਸ਼ ਦਾ ਅਰਥ ਕੇਵਲ ਮਰਦ ਦੇ ਦਮ ਤੱਕ ਵਾਸ਼ਨਾ ਚ ਪ੍ਰਵਿਰਤ ਨਹੀਂ ਰਹਿਣਾ, ਗ੍ਰਿਸ਼ ਦਾ ਅਰਥ ਹੈ ਕਿ ਪਰਿਵਾਰ ਦੇ ਫਰਜ਼ ਅਦਾ ਕਰਦਾ ਕਰਦਾ ਬੰਦਾ ਮਰਨ ਤੋਂ ਪਹਿਲਾਂ ਇੰਦਰੀਆਂ ਦੇ ਰਸ ਤੋਂ ਮੁਕਤ ਹੋ ਜਾਏ। ਕੌਣ ਗ੍ਰਿਸ਼ਤੀ? ਅਸੀਂ ਤਾਂ ਹੁਣ ਇੱਕੋ ਅਰਥ ਕਰਨੇ ਆ ਵੀ ਸੰਸਾਰ ਦਾ, ਤੇ ਜਿੰਨਾ ਗ੍ਰਸਤੀ ਵਾਸਤੇ ਮੁਸ਼ਕਲਾਂ ਨੇ ਇੰਨੀਆਂ ਕਿਸੇ ਲਈ ਨਹੀਂ ਜੇ, ਤੇ ਜਿੰਨੀਆਂ ਇੱਥੇ ਨੇ ਇੰਨੀਆਂ ਕਿਸੇ ਹੋਰ ਦੇਸ਼ 'ਚ ਆਏ ਨੇ। ਸਚਾਈ ਇੱਥੇ ਜਿਹੜਾ ਬਾਬਾ ਜੀ ਨੇ ਸ਼ਬਦ ਕਿਹਾ ਨਾ ਕਿ ਕਿਝ ਨਾ ਬੁੱਝੈ ਕਿਝ ਨਾ ਸੁੱਝੈ ਦੁਨੀਆ ਗੁੱਝੀ ਪਾਏ, ਇੱਥੇ ਹਰ ਘਰ ਦੇ ਵਿੱਚ ਉਹ ਅੱਗ ਧੁਖਦੀ ਪਈ ਹੈ। ਮੇਰਾ ਖਿਆਲ 100 ਵਿੱਚੋਂ 90 ਘਰਾਂ 'ਚ ਅੱਗ ਧੁਖਦੀ ਜਿਵੇਂ ਰੂੜੀ ਦੀ ਅੱਗ ਧੁਖਦੀ ਹੈ, ਪਰ ਸਮਾਜ ਜੀਣ ਵੀ ਨਹੀਂ ਦਿੰਦਾ। ਇੱਕ ਪਾਸੇ ਮਾਪੇ ਵਿਚਾਰੇ ਫਸਦੇ ਆ, ਦੂਜੇ ਪਾਸੇ ਸਮਾਜ ਕਿਹੜਾ ਜੀਣ ਦਿੰਦਾ ਜੀ? ਕਿਝ ਨਾ ਬੁੱਝੈ ਕਿਝ ਨਾ ਸੁੱਝੈ ਦੁਨੀਆ ਗੁੱਝੀ ਪਾਏ, ਸਾਈਂ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਭੀ ਦੱਜਾਂ ਆਏ। ਗ੍ਰਿਸ਼ਤ ਵਿੱਚ ਸਤਿਗੁਰਾਂ ਨੇ ਕਿਹਾ ਗ੍ਰਿਸ਼ਤੀ ਹੋਣਾ ਚਾਹੀਦਾ, ਗੁਰਮਤ ਨੇ ਮੰਨਿਆ। ਸਾਡੇ ਐਸੇ ਵੀ ਮਹਾਂਪੁਰਖ ਹੋਏ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਹ ਨਹੀਂ ਉਹਨਾਂ ਨੇ ਵਿਆਹ ਕਰਿਆ, ਗ੍ਰਿਸ਼ਤ ਤੋਂ ਨਰਲੇਪ ਰਹੇ ਪਰ ਗ੍ਰਿਸ਼ਤ ਤੋਂ ਹੇਠ ਨਹੀਂ ਕੀਤੀ। ਹੁਣ ਗੁਰੂ ਗ੍ਰੰਥ ਸਾਹਿਬ 'ਚ ਗ੍ਰਿਸ਼ਤੀ ਦੀ ਪਰਿਭਾਸ਼ਾ ਤੋਂ ਦਿੱਤੀ। ਮੈਂ ਅਕਸਰ ਕਹਿੰਦਾ ਕਿ ਸੋ ਗਿਰਹੀ ਜੋ ਨਿਗ੍ਰਹੋ ਕਰੈ, ਫਿਰ ਬੇਨਤੀ ਸੁਣੋ, ਗ੍ਰਿਸ਼ਤੀ ਉਹ ਨਿਗ੍ਰਹਿ ਦਰ 'ਚ ਰੋਕਣਾ, ਉਹ ਗ੍ਰਿਸ਼ਤੀ ਹੈ ਜਿਹੜਾ ਜਿਉਂਦੇ ਜੀ ਆਪਣੀਆਂ ਇੰਦਰੀਆਂ 'ਤੇ ਕਾਬੂ ਪਾ ਗਿਆ ਹੈ, ਹੱਠ ਨਾਲ ਕਰਕੇ ਨਹੀਂ, ਗਿਆਨ ਨਾਲ। ਦੋ ਤਰੀਕੇ ਨੇ, ਜਿਹੜਾ ਹੱਠ ਨਾਲ ਪਾਉਂਦਾ ਮਰਦਾ ਜੇ, ਇਸ ਐਨਰਜੀ ਨੂੰ ਜੰਦਾ ਬੰਦਾ ਰੋਕਦਾ, ਬਲਾਸਟ ਹੁੰਦਾ ਅਕਸਰ। ਗ੍ਰਿਸ਼ਤੀ ਮਹਾਰਾਜ ਕਹਿੰਦੇ ਨੇ ਕਿ ਸੋ ਗ੍ਰਿਹੀ ਜੋ ਨਿਗ੍ਰਹ ਕਰੈ ਜਪ ਤਪ ਸੰਯਮ ਭੀਖਿਆ ਕਰੈ। ਇਹ ਤਿੰਨ ਗੱਲਾਂ ਚੇਤੇ ਰੱਖਿਓ, ਜਪ ਤਪ ਤੇ ਸੰਯਮ।
ਗ੍ਰਿਸ਼ਤੀ ਹੋਵੇ ਜਿਹੜਾ ਗੁਰੂ ਕੋਲੋਂ ਝੋਲੀ ਅੱਡ ਕੇ ਵਾਹਿਗੁਰੂ ਜੀ ਦਾ ਜਪ ਮੰਗੇ, ਸੇਵਾ ਦਾ ਤਪ ਮੰਗੇ ਤੇ ਬੇਨਤੀ ਕਰੇ ਮੇਰੇ ਮਨ ਨੂੰ ਸੰਯਮ ਬਖਸ਼ ਦਿਓ, ਇਹਨੂੰ ਮਰਿਆਦਾ ਬਖਸ਼ ਦਿਓ। ਫਿਰ ਅਗਲਾ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰ ਹੀ ਗੰਗਾ ਕਾ ਨੀਰ। ਉਹ ਗ੍ਰਿਸ਼ਤੀ ਗੰਗਾ ਦੇ ਪਾਣੀ ਦੀ ਤਰ੍ਹਾਂ ਪਵਿੱਤਰ ਹੈ। ਇੱਥੇ ਭਗਤ ਜੀ ਕਹਿ ਰਹੇ ਨੇ ਗ੍ਰਿਸ਼ਤ। ਉਹ ਮੈਂ ਇੱਕ ਵਾਰ ਕਿਹਾ ਸੀ ਸੰਗਤ ਜੀ, ਤਿੰਨ ਚਾਰ ਗੱਲਾਂ ਨੇ ਗੁਰੂ ਸਾਹਿਬ ਬਾਣੀ ਚ ਬਖਸ਼ਿਸ਼ ਕਰਕੇ ਦੱਸ ਗਏ ਸਾਨੂੰ, ਜਾਂ ਕੋ ਚਿੰਤਾ ਬਹੁਤ ਬਹੁਤ ਦੇਈ ਵਿਆਹ ਪੈ ਰੋਗ, ਅੱਗੇ ਗ੍ਰਿਸ਼ਤ ਕੁਟੰਬ ਪਲੇਟਿਆ, ਕਦੇ ਹਰਕ ਕਦੇ ਸੋਗ। ਫਿਰ ਜੋ ਹਰਕ ਸੋਗ ਆਉਂਦਾ, ਗਾਉਣ ਕਰੈ ਚੌਕੁੰਟ ਕਾ ਘੜੀ ਨਾ ਬੈਸਨ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਸਤਿਗੁਰੂ ਕਹਿ ਰਹੇ ਨੇ ਭਗਤ ਜੀ ਕਿ ਜੇ ਗ੍ਰਿਸ਼ਤੀ ਬਣਨਾ ਫਿਰ ਧਰਮੀ ਬਣ, ਪਰਮਾਤਮਾ ਦੀ ਕੀਰਤੀ ਕਰ। ਇਸੇ ਕਰਕੇ ਅਕਸਰ ਹਰ ਆਨੰਦ ਕਾਰਜ ਤੇ ਇਹ ਹਰ ਵਿਦਵਾਨ ਇਹ ਕੋਟ ਕਰਦਾ ਜੀ, ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨਹਿ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਵਖਾਣੈ। ਆਪਾਂ ਪੜ੍ਹਦੇ, ਚਲੋ ਉਦਾਹਰਨ ਸਭ ਨੂੰ ਪਤਾ ਹੈ। ਇਹ ਦੋਨਾਂ ਨੂੰ ਪਰਮਾਤਮਾ ਨੇ ਜੁਗਤੀ ਦਿੱਤੀ ਹੈ, ਇੱਕ ਕਮਲ ਦੇ ਫੁੱਲ ਨੂੰ ਤੇ ਦੂਜੀ ਮੁਰਗਾਬੀ ਨੂੰ। ਬਾਕੀ ਵੀ ਤਾਂ ਪੰਛੀ ਨੇ, ਕਬੂਤਰ ਹੈ, ਤੋਤਾ ਨੇ, ਚਿੜੀਆਂ ਨੇ, ਕਾਂ ਨੇ, ਇਹ ਪਾਣੀ ਚ ਨਹੀਂ ਤਰਦੇ ਜਿਵੇਂ ਮੁਰਗਾਬੀ ਤਰਦੀ ਪਈ ਹੈ। ਕਮਾਲ ਦੀ ਗੱਲ, ਉਹ ਬਹਿੰਦੀ ਵੀ ਪਾਣੀ ਚ ਹੈ ਤੇ ਉੱਡਦੀ ਵੀ ਪਾਣੀ ਚ ਹੈ। ਉਹਨੂੰ ਰੱਬ ਨੇ ਜੁਗਤ ਦਿੱਤੀ ਹੈ, ਜਿੰਨਾ ਮਰਜ਼ੀ ਡੂੰਘਾ ਪਾਣੀ ਹੋਵੇ ਉਹਦੇ ਉੱਤੇ ਤਰੀ ਜਾਂਦੀ ਹੈ। ਉਹਨੂੰ ਰੱਬ ਨੇ ਗੁਣ ਦਿੱਤਾ, ਉਹਨੂੰ ਖੰਭਾਂ ਨੂੰ ਬਚਾ ਜਾਂਦੀ ਹੈ। ਬਾਕੀ ਨੂੰ ਜੁਗਤ ਕੋਈ ਨਹੀਂ ਨਾ, ਉਹ ਭੇਜਾਂਦੇ ਆ। ਪਾਣੀ ਚ ਉੱਡਦੀ ਏ ਤੇ ਪਾਣੀ ਚ ਬੈਠਦੀ ਹੈ। ਗੁਰਦੇਵ ਕਹਿੰਦੇ ਇਸ ਤਰ੍ਹਾਂ ਰਹਿੰਦੀ ਪਾਣੀ ਚ ਪਰ ਖੰਭ ਨਹੀਂ ਭਿੱਜਣ ਦਿੰਦੀ। ਰਵੀ ਤੂੰ ਗ੍ਰਿਸ਼ਤ ਵਿੱਚ ਹੀ, ਦੁੱਖ ਸੁੱਖ ਦਾ ਪਾਣੀ ਬਹੁਤ ਕੁਝ ਆਣੀ, ਪਰ ਅਰਦਾਸ ਕਰੀ ਤੇਰੀ ਸੁਰਤ ਦੇ ਖੰਭ ਉਹਨਾਂ ਘਟਨਾਵਾਂ ਨਾਲ ਭਿੱਜਣ ਨਾ। ਦੂਜੀ ਗੱਲ ਕਿ ਕਮਲ ਦਾ ਫੁੱਲ ਪਾਣੀ ਚ ਰਹਿੰਦਾ, ਜਿੰਨਾ ਪਾਣੀ ਚ ਪਾਣੀ ਵਧੀਆ ਉੱਤੇ ਹੋਈ ਜਾਂਦਾ। ਸਤਿਗੁਰੂ ਕਹਿੰਦਾ ਮਿੱਤਰ ਤਾਂ ਪਤਾ ਕਿਹਦੇ ਨਾਲ ਰੱਖੀ ਬੈਠਾ, ਪੈਦਾਇਸ਼ ਚਿੱਕੜ ਚ ਹੈ ਪਰ ਯਾਰੀ ਸੂਰਜ ਨਾਲ ਪਾਈ ਬੈਠਾ ਹੈ। ਮਹਾਰਾਜ ਨੇ ਕਿਹਾ ਇੱਕ ਬਚਨ ਹੁੰਦਾ, ਸਰਵਰ ਕਮਲ ਕਿਰਨ ਅਗਾਸੀ ਬਿਗਸੈ ਸਹਿ ਸਪਾਈ। ਸੂਰਜ ਉੱਤੇ ਕਮਲ ਦਾ ਫੁੱਲ ਥੱਲੇ, ਉਹ ਪਾਣੀ ਚ ਉੱਪਰ ਉੱਠੀ ਜਾਂਦਾ ਹੈ, ਸੂਰਜ ਨਾਲ ਮਿੱਤਰਤਾ ਪਾਈ ਜਾਂਦਾ ਹੈ। ਦੁੱਖ ਸੁੱਖ ਵਿੱਚ ਰਹਿੰਦਿਆਂ ਹੋਇਆਂ ਤੂੰ ਆਪਣੀ ਮਿੱਤਰਤਾ ਗੁਰੂ ਦੇ ਨਾਲ ਹੀ ਪਾਈ। ਮਹਾਰਾਜ ਕਹਿੰਦੇ ਆ ਕਿ ਜੇ ਗ੍ਰਿਸ਼ਤੀ ਬਣਨਾ ਹੈ ਤੇ ਧਰਮੀ ਬਣ, ਧਰਮ ਨੂੰ ਕਮਾ, ਫਰਜ਼ ਅਦਾ ਕਰ। ਤੇ ਦੇਖੋ ਜਦੋਂ ਸਿੱਖ ਧਰਮ ਦੀ ਗੱਲ ਚੱਲਦੀ, ਧਰਮ ਦੀ ਗੱਲ ਚੱਲਦੀ ਗ੍ਰਿਸ਼ਤੀ ਲਈ, ਮੈਂ ਇੱਕ ਵਾਰੀ ਅਰਜ਼ ਕੀਤੀ ਸੀ। ਇੱਕ ਕਵਿਤਾ ਦਾ ਗ੍ਰੰਥ ਹੈ ਜੀ, ਭਾਈ ਬੰਨੋ ਪ੍ਰਕਾਸ਼। ਕੱਲ੍ਹ ਮੈਂ ਸ਼ਾਇਦ ਕੱਲ੍ਹ ਹੀ ਸ਼ਾਇਦ ਉਦਾਹਰਨ ਦਿੱਤੀ ਸੀ ਕਿ ਜਦੋਂ ਦਰਬਾਰ ਸਾਹਿਬ ਦੀ ਇਮਾਰਤ ਬਣੀ ਨਾ ਜੀ, ਇਹ ਦਰਬਾਰ ਸਾਹਿਬ ਦੀ, ਤਾਂ ਸਭ ਲਈ ਥਾਲ ਕੱਢੇ। ਇਹ ਉਸ ਗ੍ਰੰਥ ਵਿੱਚੋਂ ਮੈਂ ਕੱਲ੍ਹ ਦਾ ਲੱਭਦਾ ਪਿਆ ਸਾਂ ਵੀ ਮੈਂ ਯਾਦ ਕੀਤਾ ਕਿਹੜੇ ਗ੍ਰੰਥ ਚੋਂ ਹੈ, ਤੇ ਉਹ ਫਿਰ ਮੈਨੂੰ ਲੱਭ ਗਿਆ। ਭਾਈ ਬੰਨੋ ਪ੍ਰਕਾਸ਼ ਇੱਕ ਗ੍ਰੰਥ ਹੈ ਤੇ ਉਹਦੇ ਵਿੱਚ ਮਹਾਰਾਜ ਨੂੰ ਜਦੋਂ ਪੰਡਿਤ ਕਹਿੰਦੇ ਨੇ ਜੀ ਸਾਡਾ ਥਾਲ, ਅਸੀਂ ਪ੍ਰੋਹਤ ਹਾਂ, ਤੇ ਮਹਾਰਾਜ ਕਹਿੰਦੇ ਹਮਰਾ ਪ੍ਰੋਹਤ ਭਾਈ ਬੰਨੋ ਸਭ ਸੰਗਤ ਸਤ ਕਰ ਮੰਨੋ। ਅਸਲੀ ਸਤਰਾਂ ਇਹ ਨੇ, ਭਾਈ ਬੰਨੋ ਵਪਾਰ ਕਰਦੇ ਸਨ ਜੀ ਘਿਓ ਦਾ, ਇਹ ਦੰਦ ਕਥਾ ਵੀ ਹੈ, ਚਲੋ ਅੱਗੇ ਮੌਖਿਕ ਚੱਲਦੀ ਹੈ। ਤੇ ਗੁਰੂ ਸਾਹਿਬ ਨੂੰ ਪੁੱਛਿਆ ਜੀ ਗ੍ਰਿਸ਼ਤ ਵਿੱਚ ਰਹਿ ਕੇ ਜਿਹੜਾ ਨਿਰਲੇਪ ਹੋਵੇ ਮਾਇਆ ਵਿੱਚ ਰਹਿ ਕੇ ਵੀ, ਤੇ ਮਹਾਰਾਜ ਨੇ ਭਾਈ ਬੰਨੋ ਕੋਲ ਭੇਜ ਦਿੱਤਾ। ਭਾਈ ਬੰਨੋ ਜੀ ਗੱਦੀ ਤੇ ਬੈਠੇ, ਦੁਕਾਨ ਤੇ ਇੱਕ ਪਲੀ ਦਾ ਰੌਲਾ ਪਿਆ। ਪਲੀ ਸਮਝਦੇ ਨਾ, ਪਹਿਲਾਂ ਤੇਲ ਤੇ ਘਿਓ ਪਲੀਆਂ ਨਾਲ ਪਾਉਂਦੇ ਸਨ, ਉਹ ਪਲੀ ਦਾ ਰੌਲਾ ਪਿਆ। ਤੇ ਉਹ ਕਹਿੰਦੇ ਮੈਂ ਘੱਟ ਤੋਲਣਾ ਨਹੀਂ ਤੇ ਘੱਟ ਪੈਸੇ ਨਹੀਂ ਲੈਣੇ। ਉਹਦੇ ਮਨ 'ਚ ਹੈ ਵੀ ਇਹ ਤਾਂ ਇੰਨੇ ਕੋ ਘਿਓ ਦੀ ਖਾਤਰ ਹੀ ਖਪੀ ਜਾਂਦਾ, ਚਲੋ ਗਾਹਕ ਗਿਆ। ਉਦੋਂ ਬਾਅਦ ਉਹਨੂੰ ਕਿਹਾ ਵੀ ਤੂੰ ਉਹ ਜਿਹੜਾ ਸਿੱਖ ਆਇਆ, ਕਹਿੰਦਾ ਮੈਂ ਘਿਓ ਖਰੀਦਣ ਨਹੀਂ ਆਇਆ, ਮੈਂ ਤਾਂ ਤੁਹਾਡੇ ਦਰਸ਼ਨ ਕਰਨ ਆਇਆ, ਗੁਰੂ ਅਰਜਨ ਦੇਵ ਜੀ ਨੇ ਭੇਜਿਆ। ਉਹ ਜੀ ਗੱਦੀ ਤੋਂ ਥੱਲੇ ਉੱਤਰ ਗਏ, ਉਹਨਾਂ ਮੱਥਾ ਟੇਕਿਆ, ਮੇਰੇ ਮਹਾਰਾਜ ਦੇ ਘਰੋਂ ਆਏ। ਕਹਿੰਦੇ ਤੁਸੀਂ ਥੱਕੇ ਆਏ ਹੋ, ਚਲੋ ਘਰ ਚੱਲਣੇ, ਘਰ ਲੈ ਗਏ। ਉਹਦੇ ਮਨ 'ਚ ਇਹੀ ਸੀ ਵੀ ਕਿਤੇ ਬਾਹਰੋਂ ਬਾਰਾ ਤਾਂ ਸਭ ਕੁਝ ਕਰ ਰਿਹਾ, ਘਰ ਜਾ ਕੇ ਕਹਿੰਦੇ ਪ੍ਰਸ਼ਾਦਾ ਛਕੋਗੇ ਜਾਂ ਇਸ਼ਨਾਨ ਪਾਣ ਪਹਿਲਾਂ, ਇਹੀ ਪੁੱਛਦੇ ਹੁੰਦੇ ਸਨ। ਕਹਿਣ ਲੱਗੇ ਜੀ ਮੈਂ ਇਸ਼ਨਾਨ ਪਹਿਲਾਂ ਕਰਾਂਗਾ। ਕਹਿੰਦੇ ਪਾਣੀ ਕੋਸਾ ਕੋਸਾ ਜਿਵੇਂ ਗਰਮ ਕਰ ਦਈਏ ਕਿ ਖੂਹ ਦਾ,
ਕਹਿਣ ਲੱਗੇ ਨਹੀਂ ਪਾਣੀ ਨਾਲ ਤੇ ਰੋਜ਼ ਇਸ਼ਨਾਨ ਕਰੀਦਾ, ਘਿਓ ਦੇ ਵਪਾਰੀ ਦੇ ਘਰ ਆਏ ਆਪਾਂ ਤਾਂ ਨਹਾਵਾਂਗੇ ਘਿਓ ਦੇ ਨਾਲ, ਮੈਂ ਤਾਂ ਘਿਓ ਨਾਲ ਨਹਾਉਣਾ। ਉਹ ਕਹਿੰਦੇ ਕੋਸਾ ਕੇ ਉਸ ਤਾਈਂ, ਕਹਿੰਦੇ ਨਹੀਂ ਕੋਸਾ ਕਰ ਲਓ। ਉਹਨੇ ਕੜਾਹੀ ਸੀ ਘਰ, ਘਿਓ ਕੋਸਾ ਜਿਹਾ ਕੀਤਾ, ਉਹ ਫਿਰ ਵੀ ਵੇਟ ਕਰੀ ਗਿਆ ਵੀ ਭਾਈ ਬੰਨੂ ਨੀ ਕੋਈ ਪਖੰਡ ਕਰ ਰਿਹਾ। ਉਹਨੇ ਲਿਆ ਕੇ ਫੱਟੀ ਰੱਖੀ ਜਿਹ 'ਤੇ ਨਹਾਉਣਾ ਸੀ, ਇੱਕ ਲਿਆ ਕੇ ਭਾਂਡਾ ਘਿਓ ਦਾ ਕੋਸਾ ਭਾਂਡਾ ਮਾਰਿਆ ਫੱਟੀ ਦੇ ਉੱਤੇ, ਹੱਥ ਨਾਲ ਪੂੰਝ ਦਿੱਤਾ। ਉਹਨੇ ਹੱਥ ਪਾ ਲਿਆ, ਕਹਿੰਦਾ ਇਹ ਕੀ? ਕਹਿੰਦਾ ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਉਹ ਫੱਟੀ ਵੀ ਘਿਓ ਨਾਲ ਧੋਵਾਂਗਾ। ਉਹਨੇ ਕਿਹਾ ਮੈਂ ਨਹਾਉਣਾ ਤੇ ਪਾਣੀ ਨਾਲ ਹੀ, ਪਰ ਮੈਨੂੰ ਇਹ ਗੱਲ ਦੱਸ, ਉੱਥੇ ਇੱਕ ਪਲੀ ਦੀ ਖਾਤਰ ਰੇੜਕਾ ਪਾਈ ਬੈਠੇ ਸਾਂ, ਇੱਥੇ ਕੁੱਪਾ ਮਾਰਿਆ ਘਿਓ ਦਾ ਕੁੱਪਿਆਂ 'ਚ ਘੂਦਦਾ ਸੀ। ਕਹਿਣ ਲੱਗਾ ਚੇਤੇ ਰੱਖਿਓ, ਉੱਥੇ ਮੇਰਾ ਧੰਦਾ, ਇੱਥੇ ਮੇਰਾ ਧਰਮ ਹੈ, ਜਿੱਥੇ ਮੇਰੇ ਧਰਮ ਦੀ ਗੱਲ ਆ ਗਈ ਜਾਣ ਦੇ ਸਭ ਕੁਝ। ਮੈਂ ਬੇਨਤੀ ਕਰਾਂ, ਮਹਾਰਾਜ ਕਹਿੰਦੇ ਆ ਜੇ ਗ੍ਰਿਸ਼ਤੀ ਬਣਨਾ ਤੇ ਧਰਮੀ ਬਣ। ਅਗਲਾ ਬਚਨ, ਨਾ ਹੀ ਤਾਂ ਕਰ ਬੈਰਾਗ ਨੇ ਤੇ ਫਿਰ ਛੱਡ ਦੇ ਸਾਰਾ ਝੰਝਟ। ਅਗਲੀ ਗੱਲ ਧਿਆਨ ਨਾਲ ਸੁਣਿਓ, ਬੈਰਾਗੀ ਬੰਧਨ ਕਰੇ, ਇੱਕ ਪਾਸੇ ਗ੍ਰਿਸ਼ਤ ਛੱਡ ਦਿੱਤਾ, ਦੂਜੇ ਪਾਸੇ ਵਾਸ਼ਨਾ ਦਾ ਬੰਧਨ ਪੈ ਗਿਆ। ਤੇ ਮੈਂ ਆਪ ਨੂੰ ਬੇਨਤੀ ਕਰਾਂ, ਜਦੋਂ ਗ੍ਰਿਸ਼ਤੀ ਭੱਜਦਾ ਗੁਰੂ ਨੂੰ ਭਗੌੜਾ ਕਹਿੰਦਾ। ਸਤਿਗੁਰੂ ਕਹਿੰਦੇ ਆ ਨਾ, ਪੂਮਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਮੁਸੀਬਤ ਆ ਗਈ ਘਰ ਨਿਆਣੇ ਛੱਡ ਦਿੱਤੇ, ਦੇਸ਼ ਛੋੜ ਪਰਦੇਸਾਂ ਧਾਇਆ, ਘਰ ਛੱਡ ਕੇ ਜੀ ਨਿਆਣੇ ਛੱਡ ਕੇ ਬਾਹਰ ਤੁਰਿਆ ਫਿਰਦਾ, ਪੰਚ ਚੰਡਾਲ ਨਾਲੇ ਲਿਆ। ਇੱਕ ਹੋਰ ਬੇਨਤੀ, ਗੁਰੂ ਸਾਹਿਬ ਨੇ ਤਾਂ ਕਿਹਾ ਭਾਗ ਜੇ ਬੰਧਨਾਂ 'ਚ ਪੈ ਗਿਆ, ਜੇ ਤੂੰ ਬੈਰਾਗੀ ਬਾਣੀ ਗਿਆ, ਕਿਹੜਾ ਬੈਰਾਗੀ? ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ, ਕਹੋ ਨਾਨਕ ਸੁਣ ਰੇ ਮਨਾ ਤੇਰਮ ਤੇ ਨਰ ਮੱਥ ਹੈ ਭਾਗ। ਸਤਿਗੁਰਾਂ ਨੇ ਇੱਕ ਬਚਨ ਕਿਹਾ, ਮੈਂ ਉਹ ਕਹਿ ਕੇ ਸਮਾਪਤੀ ਕਰਾਂਗਾ, ਬੈਰਾਗੀ ਬੰਧਨ ਕਰੇ ਤਾਂ ਕੋ ਬਡੋ ਅਭਾਗ, ਹੋਵੇ ਬੈਰਾਗੀ ਤੇ ਫਿਰ ਵੀ ਉਹ ਬੰਧਨਾਂ 'ਚ ਪੈ ਜਾਏ। ਇਹਨੂੰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਅਸੀਂ ਪੜ੍ਹਨੇ ਆ ਮਹਾਰਾਜ ਜੀ ਦਾ। ਕਹਿਣ ਲੱਗੇ, ਹਾਥ ਕਮੰਡਲ ਕਾਪੜੀਆ, ਇਹ ਤੁਕਾ ਮਹਾਰਾਜ ਸੁਣਿਓ, ਹੱਥ ਵਿੱਚ ਕਰਮੰਡਲ ਪਕੜਿਆ, ਕੱਪੜੇ ਵੀ ਬੈਰਾਗੀਆਂ ਵਾਲੇ, ਹੱਥ ਕਮੰਡਲ ਕਾਪੜੀਆ, ਮਨ ਤ੍ਰਿਸ਼ਨਾ ਉਪਜੀ ਭਾਰੀ, ਬੈਰਾਗੀ ਬੰਧਨ ਕਰੇ ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ। ਇਹ ਕਹਿ ਦਿੱਤਾ ਹਮਨੇ ਤੋ ਗ੍ਰਿਸ਼ ਤਿਆਗ ਦਿਆ, ਤੇ ਮਹਾਰਾਜ ਨੇ ਵਾਸ਼ਨ ਨੇ ਖਾ ਲਿਆ, ਚਿੱਤ ਲਾਇਆ ਪਰ ਨਾਰੀ ਤੇਰੇ ਫੁਰਨੇ, ਤਾਂ ਦੂਜੇ ਸਰੀਰ ਬਾਰੇ ਤੂੰ ਕਦਾ ਬੈਰਾਗੀ ਬਣ ਗਿਆ। ਗੁਰੂ ਸਾਹਿਬ ਇੱਥੇ ਕਹਿ ਰਿਹਾ ਕਿ ਬੈਰਾਗੀ ਬੰਧਨ ਕਰੇ ਤਾਂ ਕੋ ਬਡੋ ਅਭਾਗ, ਕਿੱਡਾ ਬਦਕਿਸਮਤ ਹੈ ਜਿਹੜਾ ਬੈਰਾਗੀ ਕਹਿ ਕੇ ਫਿਰ ਵਾਸ਼ਨਾ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਮੈਂ ਸਿਰਫ ਬੇਨਤੀ ਕਰਾਂ, ਸਤਿਗੁਰੂ ਸਾਨੂੰ ਗ੍ਰਿਸ਼ਤ ਦੀ ਦਾਤ ਬਖਸ਼ੀ ਹੈ, ਇਸ ਵਿੱਚ ਰਹਿੰਦਿਆਂ ਹੋਇਆਂ ਮਾਲਕ ਨੇ ਬਚਨ ਕੀਤਾ, ਨਾਨ ਸਤਿਗੁਰਾਂ ਨੇ ਇਹ ਕਿਹਾ ਹੈ, ਅਸੀਂ ਪੜ੍ਹਨੇ ਖਾਂ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣ ਐਸੇ। ਜਾਂ ਅਸੀਂ ਪਾਠ ਕਰਨੇ ਹਾਂ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ, ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਵਿੱਚੇ ਹੋਵੇ ਮੁਕਤ, ਉਹ ਮੁਕਤ ਹੋ ਜਾਂਦਾ। ਇੰਨੀਆਂ ਕੁ ਬੇਨਤੀਆਂ ਸੰਗਤ ਜੀ, ਪੰਜ ਦਿਨ ਆਪ ਸੰਗਤ ਦੀ ਹਾਜ਼ਰੀ ਭਰੀ ਹੈ ਅਤੇ ਮੇਰੇ ਤੋਂ ਪੰਜਾਂ ਦਿਨਾਂ 'ਚ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਇਹ ਨਹੀਂ ਕਿ ਨਹੀਂ ਕੀਤੀਆਂ, ਹੋ ਗਈਆਂ ਹੋਣਗੀਆਂ, ਨਹੀਂ ਸੱਚੀ ਹੋਈਆਂ ਨੇ। ਆਪ ਜੀ ਕਿਰਪਾ ਕਰਕੇ ਬਖਸ਼ ਦਿਆ ਜੇ। ਮੈਨੂੰ ਅੱਜ ਫਿਰ ਦੁਬਾਰਾ ਉਹ ਦਿਨ ਯਾਦ ਆ ਗਏ ਜਦੋਂ ਕਿਤੇ ਮਹੀਨਾ ਮਹੀਨਾ ਦੋ ਦੋ ਮਹੀਨੇ ਆਪ ਸੰਗਤ ਦੇ ਦਰਸ਼ਨ ਮੈਂ ਇੱਥੇ ਕਰਦਾ ਰਿਹਾ। ਅਮੈਰੀਕਾ ਵਿੱਚ ਮੈਂ ਪਹਿਲੀ ਵਾਰ ਜਦੋਂ ਆਇਆ ਇੱਥੋਂ ਹੀ ਵਿਚਾਰ ਸ਼ੁਰੂ ਕੀਤੀ ਸੀ ਜੀ, ਐਲਸ ਬਰਾਂਟੇ ਇੱਥੋਂ, ਫਿਰ ਉਦੋਂ ਬਾਅਦ ਸੈਨ ਹੋਜੇ। ਮੈਂ ਪ੍ਰਬੰਧਕ ਵੀਰਾਂ ਦਾ ਧੰਨਵਾਦੀ ਹਾਂ। ਫਿਰ ਸਤਿਗੁਰੂ ਜਦੋਂ ਸਬਬ ਬਣਾਇਆ ਆਪਾਂ ਰਲ ਮਿਲ ਬੈਠਾਂਗੇ ਜੀ। ਸਤਿਗੁਰੂ ਕਿਰਪਾ ਕਰੇ, 6 ਤਰੀਕ ਦਾ 10 ਰਸਮ ਨਗਰ ਕੀਰਤਨ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਜਿਵੇਂ ਭਾਈ ਦਵਿੰਦਰ ਸਿੰਘ ਦਾ 84 ਦੇ ਜ਼ਖਮ ਕਦੀ ਵੀ ਨਹੀਂ ਭੁੱਲ ਸਕਦੇ, ਨਾ ਜੂਨ 84 ਭੁੱਲ ਸਕਦਾ ਹੈ ਅਤੇ ਨਾ ਅਕਤੂਬਰ ਦਾ ਲਾਸਟ ਵਾਲਾ ਹਫ਼ਤਾ ਭੁੱਲ ਸਕਦਾ ਹੈ। ਸਤਿਗੁਰੂ ਕਿਰਪਾ ਕਰੇ, ਸਾਨੂੰ ਆਪਸੀ ਪ੍ਰੇਮ ਦੀ ਦਾਤ ਬਖਸ਼ੇ, ਸੱਚੀ ਮੁੱਚ ਮੇਰੀ ਕੌਮ ਨੂੰ ਇਕੱਠ ਬਖਸ਼ੇ। ਸਤਿਗੁਰੂ ਆਪ ਸਭ ਦਾ ਧੰਨਵਾਦ ਜੀ, ਪ੍ਰਬੰਧਕਾਂ ਦਾ, ਇੱਥੋਂ ਦੇ ਸਮੁੱਚੇ ਸਟਾਫ ਦਾ,
ਭਾਈ ਸਾਹਿਬ, ਭਾਈ ਗੁਰਪ੍ਰੀਤ ਸਿੰਘ, ਭਾਈ ਦਿਲਬਾਗ ਸਿੰਘ, ਜਿੰਨੇ ਆਪ ਗੁਰਮੁਖ ਪਿਆਰੇ ਇੱਥੇ ਹੋ ਜੀ, ਸਭ ਦਾ ਧੰਨਵਾਦ। ਆਓ ਥੋੜ੍ਹਾ ਜਿਹਾ ਨਾਮ ਜਪ ਲਈਏ, ਟਾਈਮ ਤਾਂ ਹੋ ਗਿਆ, ਜ਼ਿਆਦਾ ਸਵੇਰੇ ਛੁੱਟੀ ਹੈ ਜੀ, ਅਤੇ ਸੰਗਤ ਬੜੀ ਦੂਰ ਦੂਰ ਤੋਂ ਆਉਂਦੀ ਰਹੀ। ਮੈਂ ਸਭ ਦਾ ਐਲ ਸਬਰਾਂਟੇ ਤੋਂ ਭੈਣ ਜੀ ਆਉਂਦੇ ਆ, ਸਟੋਕਟਨ ਤੋਂ, ਸੈਕਰਾਮੈਂਟੋ ਤੋਂ, ਕਿੰਨੀ ਦੂਰ ਦੂਰ ਤੋਂ ਆਪ ਸੰਗਤ ਆਉਂਦੇ ਰਹੇ, ਤੁਹਾਡਾ ਸਭ ਦਾ ਧੰਨਵਾਦ ਜੀ। ਸੰਗਤ ਜੀ, ਫਿਰ ਮੈਂ ਬੇਨਤੀ ਕਰਾਂਗਾ, ਵਿਖਾਵੇ ਲਈ ਨਹੀਂ, ਤੁਸੀਂ ਅਰਦਾਸ ਕਰਿਓ, ਬਹੁਤ ਬੋਲ ਲਿਆ, ਸਤਿਗੁਰੂ ਭਜਨ ਬੰਦਗੀ ਦੀ ਦਾਤ ਬਖਸ਼ੋ, ਸਭ ਦਾ ਧੰਨਵਾਦ। ਆਓ ਜੀ, ਜਿਵੇਂ ਰੋਜ਼ ਆਪ ਜੀ ਜਪਦੇ ਹੋ, ਇਹ ਅਸੀਸ ਬਖਸ਼ੋ। ਪਹਿਲਾਂ ਦਾਸ ਬੋਲੇ, ਫਿਰ ਸਿੰਘ, ਤੀਜੇ ਹਿੱਸੇ ਵਿੱਚ ਬੀਬੀਆਂ ਭੈਣਾਂ ਜੀ।

0: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀ ਆਪ ਜੀ ਦੀ ਹਜ਼ੂਰੀ ਚ ਪਾਠ ਦਾ ਉਚਾਰਨ ਕਰਦਿਆਂ ਅਰਥ ਕਰਦਿਆਂ ਵਿਚਾਰ ਕਰਦਿਆਂ ਸਤਿਗੁਰੂ ਹੋਈਆਂ ਬੇਅੰਤ ਭੁੱਲਾਂ ਸੰਗਤ ਜੀ ਬਖਸ਼ ਦੇਣੀਆਂ। ਇਸੇ ਤਰ੍ਹਾਂ ਗੁਰੂ ਘਰਾਂ ਵਿੱਚ ਜ਼ਰੂਰ ਆਇਆ ਕਰੋ, ਮੇਰੀ ਬੇਨਤੀ ਹੈ। ਯਾਦ ਰੱਖਿਓ, ਗੁਰਦੁਆਰੇ ਆਬਾਦ ਨੇ ਅਤੇ ਸਿੱਖ ਕੌਮ ਆਬਾਦ ਹੈ। ਇਸ ਕਰਕੇ ਸਤਿਗੁਰੂ ਕਿਰਪਾ ਕਰੇ, ਹਰ ਗੁਰੂ ਘਰ 'ਚ ਰੌਣਕਾਂ ਰਹਿਣ। ਕੱਲ੍ਹ ਅਤੇ ਪਰਸੋਂ ਦੋ ਦਿਨ ਗੁਰਦੁਆਰਾ ਐਲ ਸਬਰਾਂਟੇ ਵਿਖੇ ਆਪ ਸੰਗਤ ਦੇ ਉੱਥੇ ਦਰਸ਼ਨ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਦੇ ਸਨਮੁਖ ਕੌਮ ਦੇ ਮਹਾਨ ਵਿਦਵਾਨ ਕਥਾਵਾਚਕ, ਜਿਨ੍ਹਾਂ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਤਖ਼ਤ ਤੋਂ ਭਾਈ ਸਾਹਿਬ ਦੀ ਉਪਾਧੀ ਦੀ ਬਖਸ਼ਿਸ਼ ਪ੍ਰਾਪਤ ਹੋਈ। ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਇਸ ਸਥਾਨ ਦੇ ਉੱਤੇ ਰਾਤਰੀ ਦੇ ਪੰਜ ਦੀਵਾਨਾਂ ਦੌਰਾਨ ਸਤਿਕਾਰਯੋਗ ਭਾਈ ਸਾਹਿਬ ਨੇ ਆਪਣੇ ਗੁਰਮਤਿ ਵਿਚਾਰਾਂ ਨੂੰ ਸਰਵਣ ਕਰਾਉਂਦਿਆਂ ਹੋਇਆਂ ਭਗਤ ਕਬੀਰ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਰਵਣ ਕਰਾਈ। ਸੋ ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਭਾਈ ਸਾਹਿਬ ਦਾ ਇਸ ਫੇਰੀ ਦੇ ਉੱਤੇ, ਜੋ ਉਹਨਾਂ ਦਾ ਰਾਤਰੀ ਦਾ ਆਖਰੀ ਦਿਵਾਨ ਸੀ, ਜਿਉਂ ਆਖਦੇ ਹਾਂ ਧੰਨਵਾਦ ਕਰਦੇ ਹਾਂ। ਨਾਲ ਬੇਨਤੀ ਕਰਦਾ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਉਹਨਾਂ ਨੂੰ ਕਿ ਉਹ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਉਹਨਾਂ ਨੂੰ ਸਿਰੋਂ ਪਾਉ ਦੀ ਬਖਸ਼ਿਸ਼ ਦੇਣ। ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਸਨਮੁਖ ਬੇਨਤੀ ਕਰਨੀ ਚਾਹਾਂਗਾ, ਜਿਵੇਂ ਕਿ ਪਹਿਲਾਂ ਵੀ ਕਰਦੇ, ਕਿ ਕੱਲ੍ਹ ਨੂੰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। ਕੱਲ੍ਹ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਹਨ, ਜਿਨ੍ਹਾਂ ਦੀ ਸਪੂਰਨਤਾ ਕੱਲ੍ਹ ਸ਼ਾਮ ਨੂੰ 4 ਵਜੇ ਹੋਵੇਗੀ, ਉਪਰੰਤ ਲਗਾਤਾਰ ਰਾਤ ਤੱਕ ਦੀਵਾਨ ਸੱਜਣਗੇ। ਇਸ ਦੇ ਨਾਲ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ, ਜਿਹੜੇ ਕਿ ਪਿਛਲੇ ਸਾਲ ਸਮੁੱਚੀ ਕੌਮ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਪਹਿਲੀ ਵਰਸੀ ਮਨਾਉਂਦਿਆਂ ਹੋਇਆਂ 31 ਮਈ ਨੂੰ, ਜੋ ਆਉਣ ਵਾਲਾ ਅਗਲਾ ਐਤਵਾਰ ਹੈ, ਉਸ ਦਿਨ ਵਿਸ਼ੇਸ਼ ਸਮਾਗਮ, ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਉਹਨਾਂ ਸਮਾਗਮਾਂ ਦੇ ਵਿੱਚ ਕੌਮ ਦੀ ਮਹਾਨ ਹਸਤੀ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਵਿਸ਼ੇਸ਼ ਤੌਰ 'ਤੇ ਐਤਵਾਰ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਲਈ ਪਹੁੰਚ ਰਹੇ ਹਨ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀ ਭਰਨ ਦਾ ਯਤਨ ਕਰਿਓ। ਅੱਜ ਦੇ ਦੀਵਾਨ ਦੀ ਇੱਥੇ ਸਮਾਪਤੀ ਕਰਦਿਆਂ ਹੋਇਆਂ ਹੁਣ ਆਓ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਉਹ ਆਨੰਦ ਸਾਹਿਬ ਦਾ ਪਾਠ ਹੋਵੇਗਾ, ਉਪਰੰਤ ਸੁਖਾਸਨ ਦੀ ਸੇਵਾ ਹੋਵੇਗੀ। ਸੋ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਦੂਰੋਂ ਨੇੜੇ ਤੋਂ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸਬਦ ਗਾਵੜੇ ਆਈਆ, ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਖਿੱਚ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਠਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੇ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ

ਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਈ ਅਰਜਨ ਹਰ ਗੋਬਿੰਦ ਨਵ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ

ਸੀਹ ਦਿੱਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਤਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ

ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਮ, ਨੇ ਓਟਿਆਂ ਦੀ ਓੜ, ਨੇ ਆਸਰਿਆਂ ਦੇ ਆਸਰਾ,

ਬਾਣੀ ਦੇ ਕੀਰਤਨ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਧਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀ। ਉਹ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਭਾਈ ਮਹਿੰਦਰ ਸਿੰਘ ਵੱਲੋਂ ਆਪਣੇ ਪੋਤੇ ਨਵਵੀਰ ਸਿੰਘ ਦੇ ਸੱਚੇ ਪਾਤਸ਼ਾਹ ਜੀ ਉਹ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਹੋਏ ਅਰਦਾਸ ਬੇਨਤੀ, ਕਿਰਪਾ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਮੇਰਾ ਭਰਿਆ ਹੱਥ ਰੱਖਣਾ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਪਰਮ ਪਾਰ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਅਵਤਾਰ ਸਿੰਘ ਅਤੇ ਜਸਵੀਰ ਕੌਰ ਵੱਲੋਂ ਆਪਣੀ ਬੇਟੀ ਮਹਿਕਪ੍ਰੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਨੌਕਰੀ ਮਿਲਣ 'ਤੇ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਕਿਰਪਾ ਕਰਨੀ ਜੀ ਮੇਰਾ ਪ੍ਰਯਾਸ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਅਸੀਤ ਪ੍ਰਸ਼ਾਦ ਜੋਸ਼

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਪੰਜ ਦਿਨ ਤੋਂ ਜੋ ਵਿਸ਼ੇਸ਼ ਸਮਾਗਮ ਸਾਡੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚੇ ਸਨ। ਅੱਜ ਉਹਨਾਂ ਦੇ ਇਸ ਫੇਰੀ ਦੀ ਆਖਰੀ ਦੀਵਾਨ ਦੀ ਸਮਾਪਤੀ ਹੋਈ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ, ਅਨੰਤ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਓ। ਰਾਗ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਉਣਾ ਤੂੰ ਨਹਿ ਛੁੱਟਹਿ, ਨਿਕੜ ਨਾ ਜਾਈਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਹੋ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਅਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਹੋ ਤੇਲ, ਦੇਹੋ ਸੱਜਣ ਸਿਸੜਿਆ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਘਰ ਛੈ ਗੁਰ ਛੈ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆਂ ਘੜੀਆਂ ਪੈਰਾ, ਤਿੱਤੀ ਵਾਰੀ ਮਹੋ ਹੋਵਾ, ਸੂਰਜ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਾਉਣ ਚੌਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਉਖੰਡਾ ਤੇਰੀ ਆਰਤੀ, ਅਨਤਾ ਸਬਦ ਵਾਜੰਤ ਫੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਉਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਰਸਾਦ ਨਾ ਜਾਣਿਆ, ਤਿੰਨ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੌਖਣ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਲਿਓਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਿਆਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸੇ ਹੀ ਪਿਆਰੇ ਮੇਲ ਜਿਨਾ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

the such, you know the such.

ವಾಹಿಗುರು ವಾಹಿಗುರು.

0: ਵਾਹਿਗੁਰੂ ਮੈਨੂੰ ਉਹਨਾਂ ਨੇ ਬਿਠਾਇਆ ਸਾਹ ਸਾਹਿਬ ਦੇ ਦਿੱਤਾ ਮੈਂ ਉੱਠ ਜਾਣਾ ਉਹਨਾਂ ਨੂੰ ਦਿੱਤਾ ਨਹੀਂ ਮੈਨੂੰ ਦੱਸੋ ਮੇਰਾ ਟਾਈਮ 2 ਵਜੇ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Ah, Guru. Ah, Guru. Ah, Guru. Ah, Guru. Ah, Guru. Ah, Guru. Ah, Guru. Ah, Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहेगुरु वाहेगुरु वाहेगुरु वाहे

వాహెగురు వాహెగురు వాహెగురు వాహెగురు వాహెగురు.

ਅੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ ਜੁਗਾਦਿ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰੂਦੇਵੇ ਨਮਹਿ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ।

ਨਾਨਕ ਉਹਨੂੰ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਬ ਨਾਮ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ

ਸੰਤਪ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿੰਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਛਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁੱਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ

ਪਤਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕਉ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਨ ਦੇ ਲਾਗੇ ਜਨਿਆਵ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਾਰੁਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ

ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰਿ ਸਿਮਰਨ ਕਰ ਭਗਤ ਪ੍ਰਗਟਾਏ ਹਰਿ ਸਿਮਰਨ ਲਗ ਬੇਦ ਉਪਾਏ ਹਰਿ ਸਿਮਰਨ ਭਏ ਸਿਧ ਜਤੀ ਦਾਤੇ ਹਰਿ ਸਿਮਰਨੀ ਚ ਚਹੁ ਕੁੰਟ ਜਾਤੇ ਹਰਿ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰਿ ਸਿਮਰਨ ਕੀਓ ਸਗਲਿਆ ਕਾਰਾ ਹਰਿ ਸਿਮਰਨ ਮਹਿਆ ਨਿਰੰਕਾਰਾ ਕਰ ਕਿਰਪਾ ਜਿਸਿਆ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭਸਾਤ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਗ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵ ਸੂਕ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰਕਾ ਨਾਮ ਜਪ ਤੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰੈ ਹਰਕਾ ਨਾਮ ਜਪਤ ਨਿਸਤਰੈ ਅਨਗ ਮਾਇਆ ਰੰਗ ਤਿਖ ਨਾਮ ਬੁਝਾਵੈ ਹਰਕਾ ਨਾਮ ਜਪਤ ਆਗਾਵੈ ਜੇ ਮਾਰਗੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਗੋਡ ਲਗ ਬਾਹੀ ਨਾਮ ਜਪਤ ਪਾਰ ਪਰਾਹੀ ਅਨਗ ਬਿਗਿਨ ਜਾਏ ਸੰਘਾਰੇ ਹਰਕਾ ਨਾਮ ਤਤਕਾਲ ਉਧਾਰੇ ਅਨਗ ਜੋਨ ਜਨਮੈ ਪਰ ਜਾਮ ਨਾਮ ਜਪਤ ਪਾਵੈ ਵਿਸਰਾਮ

ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਮੂਹਾ ਸੰਗ ਤੋਸਾ ਜੇ ਪੈਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿੰਘਾਨੂੰ।

ਕਾ ਹਰ ਕਾ ਨਾਮ ਜਨ ਕੋ ਮੁਗਤ ਜੁਗ ਤਰਕੇ ਨਾਮ ਜਨ ਕੋ ਤ੍ਰਿਪਤ ਭੁਗ ਤਰਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜੀਨਾ ਹਰ ਧਨ ਜਨ ਕੋ ਆਪ ਰਵਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਬੋਧ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ

ਮੁਖ ਨਿਰਗੁਨੀਆਰ ਏਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੇ ਜੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੁ ਤਉ ਨਾਨਕ ਸਿਜੈ ਜੇ ਪ੍ਰਸਾਦ ਧਾਰੋ ਪ੍ਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵਕ ਆਮਲਾ ਜੇ ਪ੍ਰਸਾਦ ਭੋਗੇ ਸਭ ਰਸਾ

ਦਰਗੇ ਮਾਨ ਤਿਸੇ ਬਿਸਾਰੇ ਮੁਗਦਾ ਜਾਨ ਸਦਾ ਸਦਾ ਭੁੱਲਨ ਹਾਰ ਨਾਨਕ ਰਾਖਨ ਹਾਰਿਆ ਬਾਰ ਰਤਨ ਤਿਆ ਗੌਡੀ ਸੰਘ ਰਚੈ ਸਾ ਛੋੜ ਝੂੜ ਸੰਘ ਮਚੈ ਜੋ ਛੱਡਣਾ

ਸ਼ਬਦ ਆਯਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਛਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਸੁਨਾਏ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਗਲ ਪਾਤਰ ਕੈਸੇ ਤਰਿਆ ਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਕੇ ਲਿਹ ਓੜ ਨਿਭਾਵੇ ਕਹਾ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾ ਬਿਸਨ ਬਦ ਗਾਵੇ ਗੰਗ ਜਤਨ ਕਰੇ ਤੋ ਵੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਪਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁ ਆਵੈ ਨਾ ਚੀਤ ਜੋ ਬਹਿ ਰਾਈ ਤਾਸਿਓ ਪ੍ਰੀਤ ਬਲੂਆ ਕੈ ਗ੍ਰਹਿ ਭੀਤਰ ਬਸੇ ਅਣਦ ਕੇ ਲਮਾਇਆ ਰੰਗ ਰਸੈ ਜੜਕਰ ਮਾਨੈ ਮਨਹ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਯਾਹੂ ਜੁਗਤ ਬੇਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਘਰ ਕਰਮ

ਨਾਮੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਰ ਮਿਖੋਟ ਗਵਾਵੇ ਇੱਕ ਭੀ ਨਾ ਦੇ ਦਸ ਭੀ ਹਰਲੇ ਤੋਂ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ।

ਵਿਲਾਸ ਖਾਤ ਪੀਤ ਵਰਤ ਅਣਦ ਉਲਾਸ ਅਪਣੀਆਂ ਮਾਨ ਕਸ਼ ਬਾਹਰ ਸ਼ਾਹ ਲੇ ਅਗਿਆਨੀ ਮੰਦਰੋਸ ਕਰੇ ਅਪਣੀ ਪ੍ਰਤੀਤ ਆਪੀ ਖੋਵੈ ਬਹੁ ਰਿਸਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤਸ ਆਗੈ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸਿਉ ਮਨ ਪਛਤਾਵੈ

ਗੋਬਿੰਦ ਭਜਨ ਮਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਰਾਹਰ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸ਼ਬਰ ਕਮਾਵਤ ਮਨ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪ੍ਰਭੀਨ ਬਾਹਰ ਭੇਗ ਨਾ ਕਾਹੂ ਭੀਨ ਪ੍ਰਭਦੇਸੇ ਆਪ ਨਾ ਕਰੇ ਆਪਤ ਜਾਪਤ ਜਨਮੈ ਮਰੈ ਜਿਸਕੇ ਅੰਦਰ ਬਸੇ ਨਿਰੰਕਾਰ ਜਿਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤ ਨਬੇਰਾ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵ ਸਲਾਈ ਲੜਦਾਏ ਥਾਨ ਤਰੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਗੁਰੂ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਲਨਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗਤ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋ ਬੀਜੈ ਮਨਾਟ ਪਹਿਰ ਤੱਕ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕਉ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲੇ ਛਿਦਰ ਢਾ ਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਹੇ ਜੇ ਪ੍ਰਸਾਦ ਆ ਭੁੱਖਨ ਪਹਿ ਰੀਜੇ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਬਰੋਏ ਪ੍ਰਭ ਆਪਣੇ ਮਨਾ ਜਿਨ ਦੇਰੀ ਮਨ ਬਨਤ ਬਨਾਈ ਊਠ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨਾਟ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਮਿਸਵਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਬਰਮਗਤ ਬਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕਵ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ

ਆਸ ਪ੍ਰਭ ਸੁਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤੂਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਭੋ ਕਛੂ ਨਾ ਕਿਨੂ ਲਇਆ ਜਿ ਜਿਤ ਲਾਭ ਤਿਤ ਲਗੇ ਹਰ ਨਾਥ ਨਾਨਕ ਨਿਕਾ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖੂਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੇ ਪ੍ਰਭ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਮੈਂ ਸਬਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤਮੂੰ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ।

ਕਹਮਾਨੁਕ ਤੇ ਗਿਆ ਹੋਏ ਆਵੇ ਜੋਤ ਸੁਭਾਵੇ ਸੂਈ ਕਰਾਵੇ ਇਸਕੇ ਹਾਥਾ ਹਾਥ ਹੋਏ ਤਾਂ ਸਭ ਕੁਛਲੇ ਜੋਤਿ ਸੁਭਾਵੇ ਸੂਈ ਕਰੇ ਅਨ ਜਾਣਤ ਵਿਖਿਆ ਮਹਿ ਰਚੇ ਜੇ ਜਾਣਤ ਆਪਣੇ ਆ ਬਚੇ ਭਰਮੇ ਭੁੱਲਾ ਦੇ ਦਿਸਤਾਵੇ ਨਿਮਕ ਮਾਹੇ ਚਾਰ ਕੁੰਟ ਫਿਰੇ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜਨਾ ਮਿਲੇ ਖਿਨਮੈ ਨੀਚ ਗੀਟ ਗਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਗਾ ਦ੍ਰਿਸ਼ਟ ਕਛੂ ਨਾ ਆਵੈ ਤਤਕਾਲ ਦਸ ਪ੍ਰਗਟਾਵੈ ਜਾਗੋ ਆਪਣੀ ਕਰੇ ਬਖਸੀਸ ਤਾਕਾ ਲੇਖਾ ਨਾ ਗਨੇ ਜਗਦੀਸ਼ ਜੀਓ ਬਿਨ ਸਭ ਦਿਸਕੀ ਰਾਜ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਨਾਈ ਨਾਨਕ ਜੀ ਵੈ ਦੇਖ ਵਡਾਈ ਇਸਕਾ ਬਲ ਨਾ ਇਸਹਾਤ ਕਰਨ ਕਰਾਵਨ ਕਸਰਬ ਗੋ ਨਾਥ ਆਗਿਆਕਾਰੀ ਬਪਰਾ ਜੀਓ ਜੋਤ ਸੁਭਾਵੈ ਸੋਈ ਫੁੰਤੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਖ ਹਰਖ ਰੰਗ ਹੱਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ

ਆਵੈ ਕਬਹੁ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਵੀਹੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੁਨ ਧਾਰੀ ਲਾਵੇ ਧਿਆਨ ਕਬੂ ਤਾੜ ਤੀਰਥ ਇਸ਼ਨਾਨ ਕਬੂ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਵੇ ਜੀਆਨ ਗਜੋਰ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮੈਨ ਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮੰਤਰ ਨਾਮ ਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਬ੍ਰਹਮ ਗਿਆ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵੇ ਸਮਾਨ ਜੋ ਜਾਣੈ ਮੈਂ ਜੋਬਨ ਮੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੇ ਜਨਮ ਮਰੈ ਬਹੁ ਜੋਨ ਭਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਸਿਖ ਹਿਰਦਾ ਗਰੀਬੀ ਬਸਾਵੈ ਨਾਨਕ ਈਹਾਂ ਮੁਕਤ ਆਗੇ ਸੁਖ ਪਾਵੈ ਧਰਮੰਤਾ ਕਰ ਕਰਵਾਵੈ ਤ੍ਰਿਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪੁਰ ਕਰੇ ਆਸ ਬਲ ਭੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤੁਸ ਕਰੇ ਖੁਆਰੀ ਗੁਰਪ੍ਰਸਾਦ ਜਾਗਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੈ ਹੋਣ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨੰਗ ਤਪੱਸਿਆ ਕਰੇ ਅਹੰਕਾਰ ਨਰਗ ਸੁਰਗ ਫਿਰ ਫਿਰੇ ਅਵਤਾਰ ਅਨੰਗ ਜਤਨ ਕਰ ਅਨੰਗ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਗੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤੁਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਸੁਖ ਸੁਖ ਨਾਹੀ ਕੋਏ ਜਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਗਉ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਛੂਟੈ ਸਹਿਜ ਸੁਖਟੇ ਲੱਕ ਉੜਤਾਵੇ ਤ੍ਰਿਪ ਨਾ ਆਵੇ ਮਾਇਆ ਭਾਸ਼ੇ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਮਰੈ ਬਿਨਾ ਸੰਤੋਖ ਨਹੀਂ ਗਉ ਰਾਜੇ ਸੁਭਨ ਮਨੋਰਥ ਬ੍ਰਿਥੇ ਸਭ ਕਾਜੈ

ਅਨੇਕ ਮਰੇ ਨਾ ਮਨਸੇ ਆਵੇ ਨਾ ਜਾਏ ਨਾਨਕ ਸਦੀ ਰਹਿਆ ਸਮਾਏ ਆਪ ਉਪਦੇਸਾ ਸਮਝਿਆ ਬਾਪੇ ਰਜਿਆ ਸਭ ਗੇ ਸਾਧ ਆਪ ਕੀ ਨੂੰ ਆਪਣ ਵਿਸਥਾਰ ਸਭ ਕਾਸ਼ ਸਗਾਓ ਕਰਨੇ ਹਾਰ ਉਸਤੇ ਭਿੰਨ ਕਹੋ ਕਿਸ਼ੋਏ ਥਾਮ ਧਨੰਤਰ ਇੱਕ ਸੁਪਨੇ ਚਲਤਾਪ ਕਰਨੇ ਹਾਰ ਕਾਉਤਾ ਕਰੇ ਰੰਗ ਆਪਾਰ ਮਨ ਮਿਆ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਖਰਾ ਵਖਿਆਨੀ ਸੱਚ ਸੱਚ ਸੱਚ ਸਭ ਕਿੰਨਾ ਕੋਟ ਮਦੇ ਕਿਨੇ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ੍ਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕੇ ਦੁਖ ਨੇ ਆਰ ਜਾ ਘਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਰੀਨ ਸੰਤ ਕੇ ਦੁਖਨ ਸੁਭਾ ਤੇ ਹੀਨ ਸੰਤ ਕੇ ਹਥੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੈ ਦੁਖਨ ਦੇ ਮੁਖ ਭਾਵੈ ਸੰਤਨ ਕੈ ਦੁਖਨ ਕਾਗ ਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਾਇ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਗਾਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਬੀਗਤ ਪਾਹੇ

ਸੰਗਾ ਦੁਖੀ ਅਦਬੀ ਤੇ ਟੁੱਟਾਇਆ ਸੰਗਾ ਦੁਖੀ ਕਿਤੇ ਗਾਜ ਨਾ ਪਹੁੰਚਾ ਸਤਗੁਰ ਦੁਖੀ ਕੋ ਧਿਆਨ ਭਰਮਾਈਐ ਸੰਗਾ ਦੁਖੀ ਉਜੜ ਪਾਈਐ ਸੰਗਾ ਦੁਖੀ ਅੰਦਰ ਦੇ ਧੋਤਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਗੇ ਦੁਖੀ ਕੀ ਜੜ ਕਿਛ ਨਾ ਹੈ ਆਪਨ ਵੀ ਜਾਪੇ ਹੀ ਖਾਏ ਸੰਗੇ ਦੁਖੀ ਕਬਰ ਨਾ ਰੱਖਣ ਹਾਰ ਨਾਨਕ ਸੰਭਾਵੇ ਤਾਲੇ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਪਕ ਇੰਦਰ ਨਹੀਂ ਧਰਾਪੈ ਸੰਗਾ ਦੁਖੀ ਛੁੱਟੇ ਅਕੇਲਾ ਜੋ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਗਾ ਦੁਖੀ ਧਰਮ ਤੇ ਰਹਿ ਸੰਗਾ ਦੁਖੀ ਸਦ ਮਿਥਿਆ ਕਹਿਤ ਕਿਰਤਨ ਦਗਾ ਤੁਰੀ ਪਿਆ ਨਾਨਕ ਜੋਤ ਸੁਭਾਵੇ ਸੋਈ ਥਿਆ ਸੰਗਾ ਦੁਖੀ ਵਿਗ ਡੁੱਬੇ ਜਾਏ ਸੰਗੇ ਦੁਖੀ ਕੋ ਦਰਗਾਹ ਮਿਲੈ ਸਜਾਏ ਸੰਗਾ ਦੁਖੀ ਸਦਾ ਸਹਿਕਾਈਐ ਸੰਗਾ ਦੁਖੀ ਨਾ ਮਰੇ ਨਾ ਜੀਵਾਈਐ ਸੰਗੇ ਦੁਖੀ ਕੀ ਪੁੱਜੇ ਨਾ ਆਸਾ ਸੰਗਾ ਦੁਖੀ ਉੱਠ ਚੱਲੇ ਨਿਰਾਸਾ ਸੰਗੇ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਟਾ ਕੋਏ ਨਾਨਕ ਜਾਣੇ ਸੱਚਾ।

ਜਾਏ ਅਸ਼ਟਪਦੀ ਮਾਨੁ ਕੀ ਠੀਕ ਪ੍ਰੀਤੀ ਸਭਜਾਨ ਦੇਵ ਨੂੰ ਕਹਿ ਭਗਵਾਨ ਜਿਸ ਗਏ ਦੀ ਅਰੇ ਅਗਾਏ ਬਹੁਨਾ ਦਰਸ਼ਨਾ ਲਾਗੇ ਆਏ ਮਾਰੇ ਰਾਖੇ ਕੁਆ ਮਾਨੁ ਕਹਿ ਕਿਸ਼ਨਾਈ ਹਾਥ ਤਿਸਕਾ ਹੁਕਮ ਭੂ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਖੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਵੇਲਾ ਕਰ ਲਹਿ ਜੀਓ ਨੈਨੋ ਬੇਗ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਠੇ ਬਾਪ ਜਪੀਐ ਹਰਬਿੰਦ ਕਰ ਹਰ ਕਰਮ ਸਰਬ ਨਰ ਕਥਾ ਹਰ ਦੁਰਗੇ ਨਾਨਕ ਜਲ ਮੱਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਗੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਨੀ ਸੰਸਾਰ ਮਨ ਥਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋਏ ਏਕ ਪਛਾਨੇ ਇਤੁਤ ਕੀ ਉਹ ਸੋਜੀ ਜਾਨੈ ਨਾਮ ਸੰਗ ਜਿਸਗਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਦਰਸ਼ਨਾ ਬੁਜੈ

ਪਾਰ ਜਿਸ ਗੁਰ ਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮੰਨਿਆ ਸੰਮਨ ਜੋ ਪਾਖਾਣ ਨਾਵ ਚੜ੍ਹਤ ਰਹੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾਏ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ ਜੋ ਮਾਉ ਧਿਆਨ ਮੇ ਮਾਰਗ ਬਾਬਿਤ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕੀ ਅਰ ਲੋਚਾ ਪੂਰ ਮਨ ਮੂਰਖਾਏ ਬਿਲ ਲਾਈਏ ਪ੍ਰਭ ਲਿਖੇ ਕਾ ਲਿਖਿਆ ਬਾਈਏ ਦੁਖ ਸੁਖ ਪ੍ਰਭ ਦੇਵ ਨਹਾਰ ਵਰ ਤਿਆਗ ਤੂੰ ਤਸੇ ਚਿਤਾਰ ਜੋ ਕਛ ਕਰੇ ਸੋਈ ਸੁਖ ਮਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹਿਓ ਰਾਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾ ਜਬ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਬਸੰਤੇ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਗੋਏ ਮੁਖੂਜਲ ਹਰ ਦੁਰਗੇ ਸੋਏ ਬਾਬਾਰ ਬਿਰਲਾ ਬਾਬਾ ਰੇ ਨਾਨਕ ਤਾਕੇ ਸਦ ਬਲਿਹਾਰ ਚਰਨ ਸਾਧ ਗਏ ਧੋਏ ਧੋਏ ਪੀਰ ਪ੍ਰਸਾਦ ਗਪਨਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਕੁਰਬਾਨ ਸਾਧ ਸੇ

ਕਉ ਜੀ ਬਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬਿਰਧਾਨ ਜਾ ਕੀ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੀ ਤਿਸਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀਏ ਸਭ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਸਿਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੁਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦਾ ਏਕੋ ਏ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੇ ਸਤਮੁਖ ਕੈਤ ਸਾਚੀ ਦ੍ਰਿੜ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮਜਨ ਸਚ ਕਰ ਜਾਤਾ ਨਾਨਕ ਸੋਜਨ ਸਤ ਸਮਾਤਾ ਸਲੋਕ ਰੂਪਨਾ ਰੇਖਨਾ ਰੰਗ ਕਿਸ਼ ਤ੍ਰਿਗੁਣ ਦੇ ਪ੍ਰਭਿੰਨ ਤਸੇ ਬੁਝਾਏ ਨਾਨਕਾ ਜਿ ਸੋ ਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮ ਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਸੇ ਪਰ ਨਾਹੀਂ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ

ਨੇ ਹੋਰ ਅੰਦਰੂ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਾਂ ਮੈਂ ਤਵੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸਪੁਰਗਾ ਕਿਨੇ ਅੰਤਰਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇ ਬਹਾਰੇ ਅਬਗਾਹੇ ਪਿਤਾ ਗਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇਂ ਸੇ ਤੇ ਗੁਣ ਮੈਂ ਜਾਗੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਜ ਨੀਸ਼ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ

ਕੀਮਤ ਆ ਬੇ ਭਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੈ ਨਾਨ ਕਰ ਨਾਮ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗਦਰੇ ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤੇ ਜਨ ਜਾਗਾ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰ ਸੋ ਕਰਨੇ ਹਾਰ ਬਿਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋ ਬਟ ਭਾਗੀ ਜਨ ਕਾ ਸੰਗ ਏਕ ਲਿਵ ਲਾਗੀ

ਚਰਨ ਸਤ ਸਤ ਪ੍ਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਸਤ ਹਾਵਨਹਾਰ, ਆਪ ਸਤ ਸਤ ਸਭ ਧਾਰੀ, ਅਪੇ ਗੁਣ ਅਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਸ ਸੁਨਤਾ, ਬਜਨਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਨ ਮਾਨਿਆ, ਕਰਨ ਕਰਾਮ ਦਿਰ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਸਮਨ ਪ੍ਰਗਟਾਇਆ, ਭੈ ਤੇ ਨਿਰਭੋਇ ਬਸਾਨਾ, ਅਸਤੇ ਬਜਾਤ ਸਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾਗੋ ਭਿੰਨਾ ਕਹਿ ਨਾ ਜਾਈ, ਬੁੱਝੇ ਬੁੱਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਹੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਪ੍ਰਪਾਲਣ ਹਾਰਾ, ਸੇਵਕ ਸੇਵਕ ਹੀ ਰਾਖੇ ਨਿਰੰਕਾਰ, ਸੋ ਸੇਵਕ ਜਿਸਦਿਆ ਪ੍ਰਭ ਧਾਰੇ ਨਾਨਕ, ਸੋ ਸੇਵਕ ਸਾਹ ਸਾਹ ਸੰਭਾਰੈ, ਆਪਣੇ ਜਨਗਾ ਪ੍ਰਤਾ ਢਕੇ ਆਪਣੇ ਸੇਵਕ ਹੀ ਸਰਬਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਦ ਰਾਖੇ, ਥਾ ਕੀ ਗਦਬਿੰਦ ਕੋ ਨਾ ਲਾਖੇ, ਪ੍ਰਭ ਕੇ ਸੇਵਕ ਕੋ ਨਾ ਬਹੁਛੈ, ਪ੍ਰਭ ਕੇ ਸੇਵਕ ਊਚਤੇ ਉੱਚੇ, ਜੋ ਪ੍ਰਭ ਨੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ, ਨਿੱਕੀ ਗੀਰੀ ਮੈਂ ਕਲ ਰਾਖੇ ਭਸਮ ਕਰਾਇਆ।

ਹੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਰੱਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਵੀ ਅੰਮ੍ਰਿਤੇ ਮੰਤਨ ਤਰਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਸ਼ਕਿਸ਼ਾ ਪ੍ਰਣਾਈ ਦ੍ਰਿਸ਼ਟਾ।

ਦਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਤ ਵਿਆਹ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਤਿਨ ਕਿਰਪਾ ਧਾਰੀ ਸਾਸੰਗ ਜਪਨਾਮ ਮੁਰਾਰੀ ਤਿਤ ਪਾਈ ਝੁੱਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਰਵਨ ਨਿਰ

ਕੇ ਮਿਟ ਜਾਹੇ। ਜਿਸ ਤਨ ਕੋ ਚਾਰ ਕੁੰਠ ਉੱਠ ਧਾਵੇ ਸੋ ਤਨ ਹਰ ਸੇਵਾ ਤੇ ਪਾਵੈ। ਜਿਸੁ ਕੋ ਅਨਿਤ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਹਰ ਕੀ ਸਰਣੀ। ਅਨੁਭਾਵੀ ਅਨੁਗਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਤ ਲਾਏ।

ਸਦਾ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤਮ ਪ੍ਰਗਾਸ ਤਿਤ ਕਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ

ਕਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸਤਮੀਤ ਕੁਟਮ ਅਰ ਬਾਨੰਤਾ ਅੰਤੇ ਕਹਾਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰ ਅੰਤੇ ਕਹਾਉ ਗਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡੰਭ ਝੂਠ ਬਾ ਸਾਰੀ ਜਿੰਦੀਏ ਤੁਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਬਾਤੂ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਮਖ ਜਾਹੇ ਆਪ ਜਪੋ ਅਪਰਾ ਨਾਮ ਜਪਾਵੋ ਸੁੰਤ ਕਹਿਤ ਰਹਿਤ ਗਤ ਪਾਵੋ ਸਾਰ ਬੁਧ ਸਤਿਰ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਹੋ ਗੁਣ ਗਾਵਿ ਤ੍ਰਿ ਉਤਰਸ ਮੈਲ ਬਿਨ ਜਾਇ ਹੋਮੈ ਬਿਖ ਫੈਲ ਹੋਏ ਅਚਿੰਦ ਬਸੈ ਸੁਖਨਾਰ ਸਾਸ ਗਰਾਸਰ ਨਾਮ ਸੰਭਾਰ ਸ਼ਾਡ ਸਿਆਨਮ ਸਗਰੀ ਮਨਾ ਸਾਧ ਸੰਗ ਪਾਵੇ ਸਚ ਤਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਇਹਾਂ ਸੁਖ ਦਰਗਾਹ ਜਾਇਕਾਰ ਸਰਮ ਨਿਰੰਤਰ ਏਕੋ ਦੇਖੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਸਿਮਰ ਏਕੋ ਮਨ ਆਹੇ ਕਸਕੇ ਗੁਣ ਗਾਉ ਅਨੰਤ ਮੰਥਨ ਜਾਪ ਏਕ ਭਗਵੰਤ ਏਕੋ ਏਕ ਏ ਘਰ ਆਪ ਪੂਰਨ ਪੂਰ ਰਹੋ ਪ੍ਰਭ ਆਪ ਅਨਕ ਵਿਸਾਰ ਏਕ ਤੇ ਭਏ ਗਰਾਧ ਵਿਰਾਸ਼ਤ ਗਏ

ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਮਾ ਸੁਖ ਹੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਦਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਬਜੇ ਚਾਉ ਸਾਧ ਗੈ ਸੰਗ ਪਰੇ ਸਰਨ ਆਨ ਸਭ ਤਿਆਗ ਅਤੁਲ ਪ੍ਰਕਾਸ਼ ਅੰਦਿਲ ਵਿਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਦੇ ਨਿਰਮਲ ਮਤ ਲਈ ਜਨਮ ਪ੍ਰਭ ਹੋਇਓ ਦਿਆਲ ਸੇਵਕ ਕਿੰਨੂ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਵਨੀ ਸਰਦਾ ਸ ਪੂਰੀ ਰਬ ਰਿਆ ਸਤਸੰਗ ਜੂਰੀ ਜਿਸਕਾ ਸਾਥਨ ਲਿਆ ਮੇਰਾ ਹੇ ਨਾਨਕ ਭਗਤੀ ਨਾਮ ਸਮਾਏ ਸੋਗ ਬਿਸਰੇ ਜੇ ਘਾਲ ਨਾ ਭਾਨੇ ਸੋਗ ਬਿਸਰੇ ਜੇ ਕੀਆ ਜਾਨੈ ਸੋਗ ਬਿਸਰੇ ਜਨ ਸਭ ਕੁਛ ਦੀਆ ਸੋਗ ਬਿਸਰੇ ਜੇ ਜੀਵਨ ਜੀਆ ਸੋਗ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਗੋ ਬਿਰਲਾ ਰਾਖੇ ਸੋਗ ਬਿਸਰੇ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭਨਾ ਨਾਨਕ ਜੰਤ ਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਭਰੇ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨਵ ਸੀਸ਼ਾਰ ਸਰਬ ਕਲਿਆਣ ਸੂਗਨਿਤ ਨਾਮ ਬੂਢ ਚਾਦ ਪਾਏ ਬਿਸਰਾਮ ਸਗਲ ਦੁਖਾ ਵਿਨਾਸ ਨਾਨਕ ਨਾਮ ਜਪੋ ਗੁੰਤਾ ਸੁਭਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰ ਅੰਤਰ ਇਹੀ ਸੁਭਾਵੋ ਨੇਤਰੋ ਪੇਖ ਦਰ ਸੁਖ ਹੋਏ ਮਨ ਵਿਸੇ ਸਾਧ ਚਰਨ ਧੋਏ ਭਗਤ ਜਿਨਾ ਕੇ ਮੰਤਰ ਬਿਰਲਾ ਗੋ ਪਾਵੈ ਸੰਗ ਏਕ ਬਸਤ ਦੀਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾ ਕਿ ਮੈਂ ਕਹੀਂ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ

ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਮਕ ਹਰ ਕੇ ਗੁਣ ਗਾਇਨ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਵੋ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਣੀ ਸੋਭਾ ਤਨ ਮੰਥਰ ਤੇ ਬਸੇ ਪੂਰਨ ਗੁਰਮੰਤ

ਬਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੁਚੈ ਤਉ ਨਾਨਕ ਏਕੈ ਜਪਗਤ ਭਗਤ ਆਪ ਜਪ ਸਰੇ ਪਾਸਾਰ ਸੰਤ ਪ੍ਰਤਾਪ ਦੂ ਭਾਗ ਆਪੇ ਧਨੀ ਉਨ ਕੀ ਸੋਭਾ ਉਨੂ ਬਨੀ ਆਪੇ ਕੌਤ ਕਰੇ ਆਨੰਦ ਚੋ ਜਾਪੇ ਰਸ ਭੋਗ ਨਿਰਯੋਗ।

ਸਾਰ ਜਾਤ ਸੁਭਾਵ ਨਾ ਸਿਰਠੋ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋ ਆਪਣ ਸੂ ਸਭ ਜਗਤ ਪਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿੱਠ ਕਾ ਜੇਤਾ।

ਮੇ ਰਹੋ ਬਿਆਪ ਪਰਤਪਾਲੇ ਜੀਵਨ ਬਹੁ ਭਾਨ ਜੋ ਜੋ ਰਚਿਓ ਸੋ ਤਿਸੇ ਇਤਿਹਾਸ ਜਿਸ ਭਾਵਿਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਕੇ ਨਾ ਦਿਸਗੀ ਆਸ ਨਾ ਬਿਰਥੀ ਜਾਏ ਸੇਵਕ

ਸਾਸੰਗ ਅਗਨ ਸਾਗਰ ਤਰਹ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗਾਂ ਨੇ ਗੋਪਾਲ ਦਾ ਮੋਦਰ ਦੀਨ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸਲੋਕ ਸਾਧ ਕੇ ਬਚਨ ਅਮਰੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਦ ਉਧਾਰ ਆਪਦ ਰਹੇ ਲੋਕੇ ਨਿਸਤਾਰ ਸਬਲ ਜੀਵਨ ਸਬਲ ਤਾਗਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਧ ਕੇ ਮਾਥੇ ਨਾਨਕ ਉਧਰੇ ਤਨ ਕਿਆ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਬਿਗਾੜ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਭੀ ਖੇ ਮਹਾਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇਵ ਚ ਪਾਇਆ ਸਥਾਨ ਬਹੁਰ ਨਾ ਹੋਵੇ ਆਮਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਤ ਲਭ ਰਿਦ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਨ ਸਕਲ ਦੇਵ ਦਾ ਸੁੰਦਰ ਚਾਤੁਰ ਤਤ ਗਾਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਗੋਏ ਸਭ ਜੁਗ ਮੈਂ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤ੍ਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਤਜਨ ਆਵੇ ਹਰ ਪ੍ਰਭ ਚੀਤ

ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ।

ਭਲੀਕਾਰ ਤੂੰ ਸਦਾ ਸਲਾਮਤ ਨਿਹੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ

ਮਹਤੰਗ ਭੰਜੇ ਨਮਹਤੰਗ ਨਾਮੇ ਨਮਹਤੰਗ ਠਾਮੇ ਨਮਹਤੰਗ ਕਰਮੰਗ ਨਮਹਤੰਗ ਧਰਮੰਗ ਨਮਹਤੰਗ ਨਾਮੰਗ ਨਮਹਤੰਗ ਧਾਮੰਗ ਨਮਹਤੰਗ ਜੀਤੇ ਨਮਹਤੰਗ ਪੀਤੇ ਨਮਹਤੰਗ ਵਾਹੇ ਨਮਹਤੰਗ ਢਾਹੇ।

ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਤਿਰਮਾਨੇ ਨਮਸਤੰਗ ਨਮਸਤੰਗ ਨਿਰਧਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਧਾਨੇ ਨਮਸਤੰਗ ਗਾਹਿ ਨਮਸਤੰਗ ਬਾਹਿ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਜਵੇ ਨਮਸਤਸਤ ਅਜਵੇ

ਵਾਹਿ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪੇ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕਿਹ ਜੇਬ

ਪਿਆ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਗੋਬਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਰ ਭੇਖ ਸਰਬ ਸਾਹ ਤ੍ਰਿਣਾ ਜਾਣਹੀ ਜਿਹ ਰੂਪ ਰੰਗ ਅਰੇਖ

ਸਹਿਬ ਕੇਸਰ ਬੱਤਰ ਭੇਸੈ ਕੇਸਰ ਬੱਤਰ ਮਾਨਿਆ ਦੈਵੰ ਪ੍ਰਧਾਨਿਆ ਕੇਸਰ ਬੱਤਰ ਜਾਪਿਆ ਕੇਸਰ ਬੱਤਰ ਥਾਪਿਆ ਕੇਸਰ ਬੱਤਰ ਭਾਨ ਕੇਸਰ ਬੱਤਰ ਮਾਨ ਕੇਸਰ ਬੱਤਰ ਇੰਦਰ ਕੇਸਰ ਬੱਤਰ ਚੰਦਰ ਕੇ ਸਰਬੰ ਕਲੀਮਹਿ ਕੇ ਪਰਮੰ ਫਹੀਮਹ ਕੇ ਆਕਲ ਅਲਾਮਹਿ ਕੇ ਸਾਹਿਬ ਕਲਾਮ ਕੇ ਹੁਸਨ ਅਲ ਵਜੂ ਹੈ ਤੁਮਾਮਲ ਰੁਜੂ ਹੈ ਹਮੇਸਲ ਸਲਾਮ।

ਅੰਗ ਆਸਨੇ ਭੰਗ ਉਪਮਾ ਉਪਾਰ ਗਤ ਮੇ ਤੇ ਉਦਾਰ ਜਲ ਥਲ ਅਮੰਡ ਦੇ ਸਵੇ ਸੇ ਅਭੰਡ ਜਲ ਥਲ ਮਹੰਤ ਦੇ ਸਵੇ ਸਵੇ ਅੰਤ ਅਨ ਭਵ ਨਾਸ ਤ੍ਰਿਤ ਧਰ ਤੁ ਰਹਾਸ ਆਜਾਨ ਬਾਹੋ ਏਕੈ ਸਦਾ ਹੋ ਅੰਕਾਰ ਆਦ ਕਥਨੀ ਅਨਾਦ ਖਾਲ ਖੰਡ ਖਿਆਲ ਗੁਰਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ

ਧਰਨੀ ਧ੍ਰਿਤ ਹੈ ਅਮਤੇਸੁਰ ਹੈ ਪਰਮੇਸੁਰ ਹੈ ਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਅਰਿਬਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਨਾਰ ਨਾਇਕ ਹੈ ਖਲ ਕਾਇਕ ਹੈ ਵਿਸ਼ਵੰ

ਗੁੰਜਤ ਗੂੜ ਗਜਾਨ ਕੇ ਸੁੰਦਰ ਹਿੱਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ।

ਦਛਣੇ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਬ ਉਦਕਰਖ ਕਰਾ ਕਰਤਾਰ ਪਰ ਜਬ ਧਰਤ ਤਬ ਦੇਹ ਅਪਾਰ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਬੈ ਮਿਲਤ ਦੇਹ ਤਰ ਸਭ ਹੂੰ

ਕਰਗ ਕਹਿਤ ਮੈਂ ਸਰਨ ਤਿਹਾਰੀ, ਆਪ ਹਾਥ ਦੈਲੇ ਹੋਈ ਉਬਾਰੀ। ਸਰਬ ਠਾਉਰ ਮੋਹ ਸਹਾਈ, ਦੁਸ਼ਟ ਦੋਖ ਤੇਲੇ ਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾਂ ਪੂਰਨ ਸੁਭਰਾਤਾ। ਕਿਲਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਆਣ ਕੋ ਸਹਿ ਕਰਤਾ। ਸ੍ਰੀ ਆਹ ਤੁਹ ਜੈ ਭੈ ਦਯਾਲਾ, ਪੂਰਨ ਕਰਾਂ ਗ੍ਰੰਥ ਕਾਲਾ। ਮਨ ਬਾਹਿਤ ਫਲ ਪਾਵੈ, ਸੋਈ ਦੁਖ ਨ ਤਿਸ ਸਹਿਬੇ ਆਪਤ ਕੋਈ ਅੜਿਲ। ਸੁਣੇ ਗੁੰਗ ਜੋ ਜਾਹਿ

ਕਹਾਣੀ ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੇ ਰਾਗਾਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ ਏ ਮਨ ਚੰਚੁਲਾ ਚਤੁਰਾਈ ਕਿਨੇ ਨ ਪਾਇਆ ਚਤੁਰਾਈ ਨ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਨੀ ਜਿਨੇ ਭਰਮ ਭੁਲਾਇਆ

ਦਿਵ ਦ੍ਰਿਸ਼ਟ ਹੋਈ। ਏ ਸ਼ਰਵਣ ਹੋ ਮੇਰੇ ਹੋ ਸਾਚ ਸੁਣਨੈ ਨੂੰ ਪਠਾਏ, ਸਾਚ ਸੁਣਨੇ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤਬਾਣੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਤਿਗੁਰਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਨਾਲ ਜੁੜਦੇ ਹਾਂ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਤੋਂ ਰਾਗੀ ਜਥਾ। ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਆਪ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਪਾਵਨ ਪ੍ਰਕਾਸ਼ ਦਿਨ ਦੀ ਲੱਖ ਲੱਖ ਵਧਾਈ ਹੋਵੇ। ਸ਼ਾਮਾਂ ਨੂੰ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ ਉਹਨਾਂ ਦੀ ਤਕਰੀਬਨ 5:15 ਵਜੇ ਤੱਕ ਸਮਾਪਤੀ ਹੋਣੀ ਹੈ। ਫਿਰ ਲਗਾਤਾਰ ਕੀਰਤਨ, ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ, ਕਥਾ ਦੇ ਦੀਵਾਨ ਸਜ ਰਹੇ ਹਨ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਅਤੇ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ ਜੋ ਉਪਰਾਲਾ ਕੀਤਾ ਜਾਂਦਾ ਹੈ, ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ ਦਿਨ ਸ਼ਨਿਚਰਵਾਰ 6 ਜੂਨ ਨੂੰ ਨਗਰ ਕੀਰਤਨ ਹੋ ਰਹੇ ਹਨ, ਸਭ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਹਾਜ਼ਰੀ ਭਰਨੀ ਜੀ। ਆਓ

ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ।

0: ਨਾਨਕ ਸੱਚ ਧਿਆਏ ਨੀ ਸੱਚ, ਜੋ ਮਰ ਜਮੇ ਸੋ ਕੱਚ ਨੀ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆਓ, ਵੱਡੀ ਵਡਿਆਈ ਜਾ ਨਹਿ ਚਲ ਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ

ਸਮਾਧ ਧਰਤੀ ਵਿਸਮਾਧ ਖਾਣੀ ਵਿਸਮਾਧ ਸਾਧ ਲੱਗਿਆ ਪ੍ਰਾਣੀ ਵਿਸਮਾਧ ਸੰਯੋਗ ਵਿਸਮਾਧ ਵਿਯੋਗ ਵਿਸਮਾਧ ਭੁੱਖ ਵਿਸਮਾਧ ਭੋਗ ਵਿਸਮਾਧ ਸਿਫਤ ਵਿਸ

ਪੱਗ ਪੇ ਤਾਣਾ ਆਪਣਾ ਕੀ ਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖੰਦੈ ਪਤ ਗਵਾਈ, ਮਿਲਣਾ ਮੈਂ ਕਿਸਥਾਏ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਦ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਹਰੀਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ। ਸੋ ਆਪ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੀ ਲੱਖ ਲੱਖ ਵਧਾਈ ਹੋਵੇ। ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਸੰਗਤਾਂ ਵੱਲੋਂ ਆਰੰਭ ਹਨ, ਜਿਨ੍ਹਾਂ ਦੀ ਸੰਪੂਰਨਤਾ ਸ਼ਾਮੀ 5:15 ਵਜੇ ਤੱਕ ਹੋਵੇਗੀ। ਫਿਰ 6 ਵਜੇ ਤੱਕ ਕੀਰਤਨ ਹੋਣਗੇ, 6 ਵਜੇ ਸ੍ਰੀ ਰਹਿਰਾ ਸਾਹਿਬ ਦੇ ਪਾਠ ਅਤੇ ਫਿਰ ਦੀਵਾਨ ਇਸੇ ਤਰ੍ਹਾਂ ਚੱਲਣਗੇ। ਸਭ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਜੋ ਹਰ ਸਾਲ ਦੀ ਤਰ੍ਹਾਂ ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਹੁੰਦੇ ਹਨ, ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਾਲ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਇਸ ਵਾਰੀ ਵੀ ਜੋ ਦਿਨ ਸ਼ਨਿਚਰਵਾਰ 6 ਜੂਨ ਨੂੰ ਹੋ ਰਹੇ ਹਨ, ਸਭ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਨਾਲ ਨਾਲ ਹੀ ਇਸੇ ਸੰਬੰਧ ਵਿੱਚ ਗੁਰੂ ਘਰ ਵਿਖੇ ਸੋਹਣੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸਹਿਜ ਪਾਠ ਚੱਲ ਰਹੇ ਹਨ, ਆਪ ਜੀ ਹਾਜ਼ਰੀ ਭਰਿਆ ਕਰੋ। ਆਓ ਕਥਾ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਇੱਥੇ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ। ਇਹ ਜਿਹੜਾ ਸੰਸਾਰ ਹੈ ਇਹ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਵੀ ਨਿੰਦਾ ਕਰਦਾ ਹੈ। ਇੱਕ ਆਮ ਬੰਦੇ ਦੀ ਤਾਂ ਗੱਲ ਛੱਡ ਦਓ। ਗੁਰੂ ਰਾਮਦਾਸ ਪਿਤਾ ਜੀ ਕਹਿ ਰਹੇ ਨੇ ਵੀ ਲੋਕੀ ਕਰਦੇ ਨੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਜਿਹੜੇ ਪਰਮਾਤਮਾ ਦੇ ਭਗਤ ਜਨ ਨੇ, ਜਿਹੜੇ ਪਰਮਾਤਮਾ ਦੇ ਸੇਵਕ ਨੇ, ਗੁਰਦੇਵ ਪਾਤਸ਼ਾਹ ਸਮਝਾਉਂਦੇ ਨੇ, ਕਹਿਣ ਲੱਗੇ ਵੀ ਲੋਕੀ ਉਹਨਾਂ ਦੀ ਵੀ ਨਿੰਦਾ ਕਰਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ ਨਿੰਦੋ ਨਿੰਦੋ ਮੌਕਾ ਲੋਗ ਨਿੰਦੋ, ਦੁਨੀਆਂ ਦੇ ਲੋਕੋ

ਕਿਉਂਕਿ ਜਿਹੜੇ ਨਿੰਦਾ ਕਰਦੇ ਨੇ ਉਹ ਕੁਝ ਨਾ ਕੁਝ ਉਸ ਮਨੁੱਖ ਦੀ ਬੁਰੀਆਈ ਕਰਦੇ ਨੇ, ਤੇ ਪਰਮਾਤਮਾ ਦੇ ਪਿਆਰੇ ਉਹਨਾਂ ਬੁਰੀਆਈਆਂ ਤੋਂ ਕਰਦੇ ਨੇ, ਆਪਣੇ ਅੰਦਰੋਂ ਉਹਨਾਂ ਬੁਰੀਆਈਆਂ ਨੂੰ ਕੱਢ ਦਿੰਦੇ ਨੇ। ਫਿਰ ਸਮਝਿਓ ਸਾਧ ਸੰਗਤ ਜੀ, ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਦੀ ਕੋਈ ਬੁਰੀਆਈ ਕਰੇ ਉਹ ਉਸ ਬੁਰੀਆਈ ਤੋਂ ਨਾ ਹੀ ਡਰਦੇ, ਉਹ ਅੰਦਰੋਂ ਦੁਖੀ ਨਹੀਂ ਹੁੰਦੇ, ਕਿਉਂਕਿ ਉਹ ਬੁਰੀਆਈ ਸੁਣ ਕੇ ਆਪਣੇ ਅੰਦਰੋਂ ਨਿੰਦਿਆ ਸੁਣ ਕੇ ਆਪਣੇ ਅੰਦਰੋਂ ਉਹਨਾਂ ਬੁਰੀਆਈਆਂ ਨੂੰ ਖਤਮ ਕਰ ਦਿੰਦੇ ਨੇ। ਜਿਹੜੀਆਂ ਕਮੀਆਂ ਨੇ ਉਹਨਾਂ ਆਪਣੀ ਕਮੀਆਂ ਨੂੰ ਦੂਰ ਕਰ ਦਿੰਦੇ। ਨਿੰਦਾ ਜਨ ਕੋ ਖਰੀ ਪਿਆਰੀ, ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਨੂੰ ਨਿੰਦਿਆ ਬੜੀ ਪਿਆਰੀ ਲੱਗਦੀ ਹੈ, ਵੀ ਠੀਕ ਹੈ ਕੋਈ ਸਾਡੇ ਕਮਜ਼ੋਰੀ ਕੋਈ ਸਾਨੂੰ ਦੱਸਦਾ ਪਿਆ। ਜਦੋਂ ਸੰਸਾਰਕ ਤੌਰ ਤੇ ਦੇਖੀਏ ਤੇ ਕਿਸੇ ਬੰਦੇ ਨੂੰ ਕਹੋ ਭਾਈ ਤੂੰ ਇੱਥੇ ਗਲਤੀ ਕਰਦਾ ਹੈ, ਇਹ ਤੇਰੇ ਕੋਲ ਕਮੀ ਹੈ, ਇਹ ਤੇਰੀ ਗਲਤੀ ਹੈ, ਬੰਦਾ ਗੁੱਸਾ ਖਾਂਦਾ ਹੈ। ਜਿਹੜੇ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਉਹ ਨਹੀਂ ਗੁੱਸਾ ਖਾਂਦੇ, ਉਹ ਤਾਂ ਭਲਾ ਕਹਿੰਦੇ ਉਸ ਨੂੰ ਵੀ ਤੂੰ ਚੰਗਾ ਕੀਤਾ ਪਿਆਰਿਆ, ਮੇਰੇ ਅੰਦਰ ਜਿਹੜੀ ਕਮੀ ਹੈ, ਮੇਰੇ ਅੰਦਰ ਜਿਹੜੀ ਘਾਟ ਹੈ ਉਹ ਤੂੰ ਮੈਨੂੰ ਦੱਸ ਦਿੱਤੀ, ਮੈਂ ਇਸ ਨੂੰ ਇਸ ਕਮੀ ਨੂੰ ਇਸ ਘਾਟ ਨੂੰ ਦੂਰ ਕਰਨ ਦਾ ਯਤਨ ਕਰਾਂਗਾ। ਨਹੀਂ ਤਾਂ ਸੁਭਾਵਿਕ ਗੱਲ ਹੈ ਸਾਧ ਸੰਗਤ ਜੀ, ਜੇਕਰ ਕਿਸੇ ਨੂੰ ਕਿਸੇ ਦੀ ਕਮਜ਼ੋਰੀ ਕਿਸੇ ਦੀ ਗਲਤੀ ਦੱਸ ਲਈਏ ਉਹ ਕਹਿੰਦਾ ਭਾਈ ਸਭ ਤੋਂ ਵੱਡਾ ਦੁਸ਼ਮਣ ਤਾਂ ਮੇਰਾ ਤੂੰ ਹੀ ਹੈ। ਪਰ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਕਹਿੰਦੇ ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਨਿੰਦਿਆ ਇਵੇਂ ਮੰਨੋ ਵੀ ਜਿਵੇਂ ਨਿੰਦਾ ਮਾਂ ਹੋਵੇ ਪਿਤਾ ਹੋਵੇ, ਨਿੰਦਿਆ ਮਾਤਾ ਪਿਤਾ ਦਾ ਕੰਮ ਕਰਦੀ ਆ, ਕਰੋ ਲੋਕੋ ਤੁਸੀਂ ਕਰਦੇ ਰਹੋ ਮੇਰੀ ਨਿੰਦਿਆ, ਮੈਨੂੰ ਤਾਂ ਚੰਗੀ ਲੱਗਦੀ ਆ, ਲੋਕਾਂ ਨੂੰ ਬੁਰੀ ਲੱਗਦੀ ਆ। ਕਹਿਣ ਲੱਗੇ ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚੇ ਦੇ ਅੰਦਰੋਂ ਉਹਦੀ ਕਮਜ਼ੋਰੀ ਕੱਢ ਦਿੰਦੇ ਨੇ, ਕਮਜ਼ੋਰੀ ਦੂਰ ਕਰਨ ਦਾ ਯਤਨ ਕਰਦੇ ਨੇ, ਇਸੇ ਤਰ੍ਹਾਂ ਨਿੰਦਿਆ ਕਹਿਣ ਲੱਗੇ ਮੇਰੇ ਅੰਦਰੋਂ ਵੀ ਜਿਹੜੀਆਂ ਮੇਰੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਕੱਢੀ ਜਾ ਰਹੀਆਂ ਨੇ, ਇਸ ਕਰਕੇ ਮੈਂ ਤਾਂ ਨਿੰਦਿਆ ਨੂੰ ਆਪਣੇ ਮਾਤਾ ਪਿਤਾ ਵੀ ਮੰਨਦਾ ਹਾਂ। ਹੋਰ ਆਪਾਂ ਗੱਲ ਕਰੀਏ, ਭਗਤ ਕਬੀਰ ਜੀ ਤਾਂ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਮੈਨੂੰ ਤਾਂ ਇੰਝ ਪ੍ਰਤੀਤ ਹੁੰਦਾ ਹਮਰੇ ਕਪਰੇ ਨਿੰਦਕ ਧੋਏ, ਜਿਹੜੇ ਨਿੰਦਕ ਨੇ ਨਾ ਜਿਹੜੇ ਨਿੰਦਿਆ ਕਰਦੇ ਫਿਰਦੇ ਨੇ, ਲੇਕਿਨ ਮੈਨੂੰ ਤਾਂ ਇਵੇਂ ਲੱਗਦਾ ਭਾਈ ਉਹ ਸਾਡੇ ਕੱਪੜੇ ਧੋ ਰਹੇ ਨੇ, ਸਾਡੇ ਕੱਪੜਿਆਂ ਦੀ ਮੈਲ ਦੂਰ ਕਰ ਰਹੇ, ਸਾਡੇ ਅੰਦਰ ਜਿਹੜੀ ਸਾਡੀ ਕਮਜ਼ੋਰੀ ਦੀ ਮੈਲ ਅੰਦਰ ਲੱਗੀ ਹੈ ਉਹ ਮੈਲ ਧੋ ਰਹੇ ਨੇ, ਚੰਗੀ ਗੱਲ ਹੈ। ਗਲਤੀ ਦਾ ਅਹਿਸਾਸ ਆਪਣੇ ਆਪ ਨੂੰ ਬੰਦੇ ਨੂੰ ਬੜਾ ਘੱਟ ਹੁੰਦਾ ਹੈ, ਦੂਜਿਆਂ ਨੂੰ ਜ਼ਿਆਦਾ ਹੁੰਦਾ ਹੈ, ਦੂਜੇ ਛੇਤੀ ਸਮਝ ਲੈਂਦੇ ਭਾਈ ਇਸ ਬੰਦੇ ਨੇ ਇੱਥੇ ਗਲਤੀ ਕੀਤੀ ਹੈ। ਆਪਣੀ ਗਲਤੀਆਂ ਦਾ ਵੈਸੇ ਤਾਂ ਆਪਣੇ ਆਪ ਨੂੰ ਪਤਾ ਜ਼ਿਆਦਾ ਹੁੰਦਾ, ਪਰ ਫਿਰ ਵੀ ਜਦੋਂ ਬੰਦਾ ਵਿਚਰਦਾ ਇਸ ਸੰਸਾਰ ਵਿੱਚ ਆਪਣੀ ਗਲਤੀਆਂ ਨੂੰ ਗਲਤੀ ਨਹੀਂ ਸਵੀਕਾਰਦਾ, ਗਲਤੀ ਕਰਕੇ ਵੀ ਤੁਸੀਂ ਦੇਖਦੇ ਹੋ ਬਹੁਤ ਬੰਦੇ ਨੇ ਜਿਹੜੇ ਗਲਤੀ ਕਰਦੇ ਨੇ ਤੇ ਗਲਤੀ ਕਰਕੇ ਫਿਰ ਵੀ ਸਵੀਕਾਰਦੇ ਨਹੀਂ, ਫਿਰ ਵੀ ਗਲਤੀ ਦੂਜੇ ਦੀ ਦੱਸਦੇ ਨੇ। ਤੇ ਗੁਰਬਾਣੀ ਤਾਂ ਨਹੀਂ ਇਹ ਇਜਾਜ਼ਤ ਦਿੰਦੀ, ਗੁਰਬਾਣੀ ਤਾਂ ਕਹਿੰਦੀ ਹੈ ਦੱਦਾ ਦੋਸ ਨਾ ਦਿਓ ਕਿਸੈ ਦੋਸ ਕਰਮਾ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਬੰਦਾ ਦੋਸ ਦੂਜਿਆਂ ਨੂੰ ਦੇਈ ਜਾਂਦਾ, ਗਲਤੀ ਆਪਣੇ ਆਪ ਕਰਦਾ, ਦੋਸ ਦੂਜਿਆਂ ਦੇ ਸਿਰ ਤੇ ਮੜੀ ਜਾਂਦਾ ਹੈ।

ਫਲਾਣੇ ਦੀ ਗਲਤੀ ਹੈ। ਗੁਰਬਾਣੀ ਕਹਿੰਦੀ ਹੈ ਭਾਈ ਦੂਜਿਆਂ ਨੂੰ ਦੋਸ਼ ਨਾ ਦਿਆ ਕਰੋ। ਦੋਸ਼ ਸਾਰਾ ਆਪਣਾ ਹੁੰਦਾ ਹੈ, ਪਰ ਬੰਦਾ ਆਪਣੇ ਦੋਸ਼ ਨੂੰ ਸਵੀਕਾਰਦਾ ਨਹੀਂ, ਆਪਣੀ ਗਲਤੀ ਨੂੰ ਸਵੀਕਾਰਦਾ ਨਹੀਂ। ਇਸੇ ਤਰ੍ਹਾਂ ਜੇ ਕਿਤੇ ਆਮ ਬੰਦੇ ਦੀ ਨਿੰਦਿਆ ਹੋਏ, ਉਹ ਆਪਣੀ ਗਲਤੀ ਨੂੰ ਸਵੀਕਾਰਦਾ ਨਹੀਂ, ਪਰ ਜੇ ਪਰਮਾਤਮਾ ਦੇ ਪਿਆਰੇ ਦੀ ਕੋਈ ਨਿੰਦਾ ਕਰੇ, ਉਹ ਸਵੀਕਾਰ ਲੈਂਦਾ ਵੀ ਸੱਚ ਵਿੱਚ ਮੇਰੇ 'ਚ ਗਲਤੀ ਹੈ। ਕਈ ਸੱਜਣ ਤਾਂ ਇਹੋ ਜਿਹੇ ਹੁੰਦੇ ਨੇ ਜਿਹੜੇ ਆਪ ਗੁਰਮੁਖ ਪਿਆਰਿਆਂ ਨੂੰ ਕਹਿੰਦੇ ਭਾਈ ਮੇਰੀ ਕੋਈ ਗਲਤੀ ਹੋਈ ਨਾ ਤੇ ਮੈਨੂੰ ਦੱਸ ਦਿਆ ਕਰੋ, ਕਿਉਂ ਮੈਂ ਆਪਣੀ ਉਸ ਗਲਤੀ ਨੂੰ ਸੁਧਾਰ ਲਵਾਂ, ਉਹਨੂੰ ਠੀਕ ਕਰ ਲਵਾਂ। ਉਹ ਬੁਰਾ ਨਹੀਂ ਮੰਨਦੇ। ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰਿਓ ਨਿੰਦਾ ਭਲੀ ਕਿਸੇ ਕੇ ਨਾ ਹੀ ਮਨਮੁਖ ਮੁਗਧ ਕਰਨ। ਨਿੰਦਾ ਨਹੀਂ ਕਰਨੀ ਚਾਹੀਦੀ ਕਿਸੇ ਦੀ ਵੀ। ਹਾਂ, ਜੇਕਰ ਕੋਈ ਪੁੱਛਦਾ ਭਾਈ ਮੇਰੀ ਕੋਈ ਗਲਤੀ ਦੇ, ਜਿਵੇਂ ਆਪਾਂ ਆਪਣੇ ਸਤਿਗੁਰੂ ਜੀ ਤੋਂ ਮਾਫ਼ੀ ਮੰਗਦੇ ਹਾਂ, ਪਾਠ ਹੋਵੇ, ਕੀਰਤਨ ਹੋਵੇ, ਕਥਾ ਹੋਵੇ, ਫਿਰ ਸਤਿਗੁਰੂ ਜੀ ਦੇ ਅੱਗੇ ਆਪਾਂ ਅਰਦਾਸ ਕਰਦੇ ਹਾਂ। ਅਰਦਾਸ ਦਾ ਭਾਵ ਇਹ ਹੈ, ਜਦੋਂ ਆਪਾਂ ਬੇਨਤੀ ਕਰਦੇ ਹਾਂ ਨਾ, ਤੇ ਫਿਰ ਬੜੇ ਖੁੱਲ੍ਹੇ ਸ਼ਬਦਾਂ ਵਿੱਚ ਸਤਿਗੁਰੂ ਜੀ ਦੇ ਸਾਹਮਣੇ ਇਹ ਗੱਲ ਰੱਖ ਦਿੰਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਬਾਣੀਆਂ ਦੇ ਪਾਠ ਹੋਏ, ਕੀਰਤਨ ਹੋਏ, ਗੁਰਮਤ ਵਿਚਾਰਾਂ ਹੋਈਆਂ, ਹੋਰ ਵੀ ਸਾਰੀਆਂ ਸੇਵਾਵਾਂ ਨਿਭਾਉਂਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹਨ। ਇਹ ਹੈ ਗਲਤੀ ਸਵੀਕਾਰਨੀ। ਇੱਕ ਗੱਲ ਆਉਂਦੀ ਹੈ ਵੀ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਨਹੀਂ ਪਿਆਰਿਆ, ਇਸ ਤਰ੍ਹਾਂ ਨਹੀਂ ਗੱਲ ਬਣਦੀ। ਸਿੱਧਾ ਹੀ ਕਹਿ ਦਿਆ ਕਰ ਆਪਣੇ ਸਤਿਗੁਰੂ ਤੋਂ, ਸਤਿਗੁਰੂ ਜੀ ਹੋ ਗਈਆਂ ਬੇ ਕਈ ਗਲਤੀਆਂ ਹੋ ਗਈਆਂ ਹੁੰਦੀਆਂ ਨੇ, ਤੁਸੀਂ ਕਿਰਪਾ ਕਰਿਓ, ਉਹਨਾਂ ਨੂੰ ਮੁਆਫ ਕਰ ਦਿਓ, ਅੱਗੇ ਵਾਸਤੇ ਸੁਮਤ ਬਖਸ਼ਿਓ, ਅੱਗੇ ਮੇਰੇ ਤੋਂ ਉਹ ਗਲਤੀਆਂ ਨਾ ਹੋਣ। ਸਤਿਗੁਰੂ ਜੀ ਨੇ ਸਿੱਖ ਨੂੰ ਤਾਂ ਨਾ ਹੀ ਬੜੇ ਕਮਾਲ ਦਾ ਦਿੱਤਾ ਵੀ ਤੂੰ ਜ਼ਿੰਦਗੀ 'ਚ ਤੂੰ ਸਿੱਖਣਾ ਹੈ, ਤੂੰ ਸਿੱਖ ਸਿੱਖ ਜਿੰਨਾ ਵੀ ਹੋ ਸਕੇ, ਜ਼ਿਆਦਾ ਤੋਂ ਜ਼ਿਆਦਾ ਸਿੱਖ, ਤੂੰ ਸਿੱਖਦਾ ਹੀ ਰਹਿ। ਕਿੰਨੇ ਚਿਰ ਤੱਕ ਸਿੱਖੀਏ? ਜਦੋਂ ਤੱਕ ਤੇਰੀ ਜ਼ਿੰਦਗੀ ਹੈ ਉਦੋਂ ਤੱਕ ਸਿੱਖ। ਅਤੇ ਸੱਚ ਜਾਣੀਓ ਸਾਧ ਸੰਗਤ ਜੀ, ਕਿਸੇ ਵੀ ਬੰਦੇ ਦਾ ਕੋਈ ਵੀ ਕੰਮ ਹੋਵੇ, ਕਿਸੇ ਵੀ ਫੀਲਡ ਵਿੱਚ ਬੰਦਾ ਕੰਮ ਕਰਦਾ ਹੋਵੇ, ਜਿਹੜਾ ਬੰਦਾ ਨਿੱਤਾ ਪ੍ਰਤੀ ਕੁਝ ਸਿੱਖਣ ਦੀ ਅੰਦਰ ਜਿਗਿਆਸਾ ਰੱਖਦਾ ਹੈ ਨਾ, ਉਸ ਬੰਦੇ ਦੀ ਹਮੇਸ਼ਾ ਤਰੱਕੀ ਹੁੰਦੀ ਹੈ, ਉਹ ਬੰਦਾ ਤਰੱਕੀ ਵੱਲ ਹੀ ਰਹਿੰਦਾ ਹੈ। ਇਹ ਬੜੀ ਸੱਚਾਈ ਹੈ, ਕਿਉਂਕਿ ਉਹ ਸਿੱਖ ਰਿਹਾ। ਨਿੱਤਾ ਪ੍ਰਤੀ ਕੁਝ ਨਾ ਕੁਝ ਨਵਾਂ ਸਿੱਖਣ ਦਾ ਯਤਨ ਕਰ, ਤੇ ਜਿਹੜਾ ਬੰਦਾ ਸਿੱਖਦਾ ਰਹੇ ਉਹ ਚੜ੍ਹਦੀ ਕਲਾ 'ਚ ਰਹਿੰਦਾ ਹੈ, ਉਹਦਾ ਕਾਰੋਬਾਰ ਵੀ ਤਰੱਕੀ ਤੇ ਰਹਿੰਦਾ ਹੈ, ਉਹਦਾ ਪ੍ਰਮੋਸ਼ਨ ਵੀ ਹੁੰਦਾ ਹੈ, ਉਹਦਾ ਮਾਣ ਸਨਮਾਨ ਵੀ ਵੱਧਦਾ ਹੈ। ਤੇ ਜਿਹੜਾ ਬੰਦਾ ਕਹੇ ਵੀ ਮੈਂ ਤਾਂ ਸਭ ਕੁਝ ਹੀ ਸਿੱਖ ਗਿਆ, ਐ ਮੈਂ ਤਾਂ ਬਿਲਕੁਲ ਪੂਰਾ ਹੋ ਗਿਆ ਸਿੱਖ ਕੇ, ਨਹੀਂ ਪਿਆਰੇ ਆ, ਪੂਰਾ ਤਾਂ ਫਿਰ ਆਪਣੀ ਭਾਸ਼ਾ 'ਚ ਪੂਰਾ ਪਤਾ ਕਿਹਨੂੰ ਕਹਿੰਦੇ ਆਪਾਂ, ਵੀ ਪੂਰਾ ਹੋ ਗਿਆ ਤਾਂ ਫਿਰ ਪੂਰਾ ਹੀ ਹੋ ਗਿਆ, ਫਿਰ ਨਹੀਂ ਅੱਗੇ ਗੁਜ਼ਰਿਆ, ਪੂਰਾ ਨਹੀਂ ਹੋਣਾ। ਪੂਰਾ ਤਾਂ ਪਰਮਾਤਮਾ ਹੈ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ। ਪੂਰਾ ਸ਼ਬਦ ਤਾਂ ਸਤਿਗੁਰੂ ਦੇ ਵਾਸਤੇ ਵਰਤੀ ਆ, ਪਿਆਰਿਆ ਸਤਿਗੁਰੂ ਪੂਰਾ ਹੈ, ਪੂਰਾ ਸ਼ਬਦ ਪਰਮਾਤਮਾ ਦੇ ਵਾਸਤੇ ਵਰਤਿਆ, ਪੂਰਾ ਤਾਂ ਪਰਮਾਤਮਾ ਹੀ ਹੋ ਸਕਦਾ, ਹੋਰ ਕੋਈ ਪੂਰਾ ਨਹੀਂ ਹੁੰਦਾ। ਸਾਰਿਆਂ ਦੇ ਅੰਦਰ ਕੁਝ ਨਾ ਕੁਝ ਘਾਟ ਰਹਿੰਦੀ ਹੈ, ਕੁਝ ਨਾ ਕੁਝ ਘਾਟ ਬਣੀ ਰਹਿੰਦੀ ਹੈ, ਤੇ ਪਿਆਰਿਆ ਤੂੰ ਸਿੱਖਦਾ ਰਹਿ, ਕੁਝ ਨਾ ਕੁਝ ਸਿੱਖਿਆ ਲੈਂਦਾ ਰਹਿ। ਫਿਰ ਨਿੰਦਾ ਭਲੀ ਕਿਸੇ ਕੀ ਨਾ ਹੀ, ਨਿੰਦਾ ਤਾਂ ਕਿਸੇ ਦੀ ਵੀ ਚੰਗੀ ਨਹੀਂ,

ਪਰ ਕੌਣ ਕਰਦੇ ਨੇ? ਕਹਿੰਦੇ ਮਨਮੁਖ ਮੁਗਦ ਕਰਨ, ਇਹ ਕਰਦੇ ਨੇ ਜਿਹੜੇ ਮਨਮੁਖ ਨੇ। ਗੁਰਮੁਖ ਨਹੀਂ ਕਦੇ ਕਿਸੇ ਦੀ ਨਿੰਦਾ ਕਰਦਾ, ਜੇਕਰ ਗਲਤੀ ਕਿਸੇ ਨੇ ਕਰ ਵੀ ਦਿੱਤੀ ਉਹ ਸੁਣ ਕੇ ਅਣਡਿੱਠ ਕਰ ਦਿੰਦਾ ਹੈ। ਇਹ ਗੁਣ ਹੋਣਾ ਚਾਹੀਦਾ, ਪਰ ਸਾਡੇ ਅੰਦਰ ਕੀ ਹੁੰਦਾ, ਸਾਡੇ ਅੰਦਰ ਅਵਗੁਣ ਇਹ ਹੁੰਦਾ, ਜੇ ਕਿਤੇ ਕਿਸੇ ਤੋਂ ਛੋਟੀ ਮੋਟੀ ਗਲਤੀ ਹੋ ਗਈ ਅਸੀਂ ਫਿਰ ਰੋਕੇ ਨਹੀਂ ਰੁਕਦੇ ਵੀ ਇਹਦੀ ਜਿੰਨੀ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਬਦਨਾਮੀ ਕਰੀਏ, ਨਹੀਂ। ਕਿਸੇ ਦੇ ਪਰਦੇ ਖੱਜਣੇ ਚਾਹੀਦੇ, ਉਘੇੜਨੇ ਨਹੀਂ ਚਾਹੀਦੇ। ਅੱਜ ਤੀਜੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਸਿੱਖ ਸੰਗਤਾਂ ਸਤਿਗੁਰੂ ਜੀ ਦੇ ਕੋਲ ਨੇ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਸਵਾਲ ਪਾ ਦਿੱਤਾ, ਸਤਿਗੁਰੂ ਜੀ ਅਸੀਂ ਕੁਝ ਪੁੱਛਣਾ ਚਾਹੁੰਦੇ ਤੁਹਾਡੇ ਤੋਂ। ਸਤਿਗੁਰੂ ਜੀ ਕਹਿੰਦੇ ਪੁੱਛੋ। ਕਹਿਣ ਲੱਗੇ ਸਾਡੀ ਕੋਈ ਬੁਰਾਈ ਕਰੇ, ਬੁਰਿਆਈ ਕਰੇ ਤਾਂ ਅਸੀਂ ਕੀ ਕਰੀਏ? ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਭਲਿਆਈ, ਵੀ ਉਹਦੀ ਭਲਿਆਈ ਕਰੀਏ। ਕਹਿਣ ਲੱਗੇ ਉਹ ਫਿਰ ਬੁਰਿਆਈ ਕਰੇ, ਫਿਰ ਅਸੀਂ ਕੀ ਕਰੀਏ? ਸਤਿਗੁਰੂ ਜੀ ਕਹਿੰਦੇ ਵੀ ਭਲਿਆਈ। ਸਤਿਗੁਰੂ ਜੀ ਜੇ ਕਿਤੇ ਉਹ ਫਿਰ ਬੁਰਿਆਈ ਕਰੇ ਤੇ ਫਿਰ ਅਸੀਂ ਕੀ ਕਰੀਏ? ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਭਲਿਆਈ। ਸਿੱਖ ਬੜੇ ਹੈਰਾਨ, ਸਤਿਗੁਰੂ ਜੀ ਕੋਈ ਸਾਡੀ ਬੁਰਿਆਈ ਕਰੀ ਜਾਏ ਅਸੀਂ ਭਲਿਆਈ ਕਰੀਏ, ਉਹ ਫਿਰ ਬੁਰਿਆਈ ਕਰੇ ਅਸੀਂ ਫਿਰ ਭਲਿਆਈ ਕਰ ਦਈਏ, ਉਹ ਫਿਰ ਵੀ ਬੁਰਿਆਈ ਕਰੀ ਜਾਵੇ ਅਸੀਂ ਭਲਿਆਈ ਕਰਦੇ ਰਹੀਏ? ਤੇ ਗੁਰਦੇਵ ਪਾਤਸ਼ਾਹ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿਣ ਲੱਗੇ ਮੈਨੂੰ ਇੱਕ ਗੱਲ ਦੱਸੋ, ਜਦੋਂ ਉਹ ਆਪਣੀ ਬੁਰਿਆਈ ਨਹੀਂ ਛੱਡ ਸਕਦਾ ਅਸੀਂ ਆਪਣੀ ਭਲਿਆਈ ਕਿਉਂ ਛੱਡੀਏ? ਬੜੀ ਸਮਝਣ ਵਾਲੀ ਗੱਲ ਹੈ। ਜਦ ਉਹ ਆਪਣੀ ਬੁਰਿਆਈ ਨਹੀਂ ਛੱਡ ਸਕਦਾ ਤੇ ਫਿਰ ਅਸੀਂ ਆਪਣੀ ਭਲਿਆਈ ਕਿਉਂ ਛੱਡੀਏ? ਸਤਿਗੁਰੂ ਜੀ ਆਪ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਤੀਜੇ ਪਾਤਸ਼ਾਹ, ਤੇ ਦੂਜੇ ਪਾਤਸ਼ਾਹ ਜੀ ਦੇ ਦੋ ਪੁੱਤਰ ਨੇ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਇਹ ਗੁਰਤਾ ਗੱਦੀ ਤੋਂ ਵਾਂਝੇ ਰਹਿ ਗਏ। ਕਿਉਂਕਿ ਜਦੋਂ ਆਪਣਾ ਇਤਿਹਾਸ ਵੇਖੀਏ ਤਾਂ ਸਤਿਗੁਰਾਂ ਨੇ ਯੋਗ ਹੱਥਾਂ ਵਿੱਚ ਗੁਰਿਆਈ ਦਿੱਤੀ ਹੈ, ਯੋਗ ਹੱਥਾਂ ਵਿੱਚ, ਜਿਸ ਨੂੰ ਯੋਗ ਜਾਣਿਆ ਹੈ, ਜਿਹੜਾ ਇਸ ਯੋਗ ਹੋਏ ਉਸਨੂੰ ਗੁਰਤਾ ਗੱਦੀ ਦਿੱਤੀ ਆ। ਗੁਰੂ ਨਾਨਕ ਸਾਹਿਬ ਜੀ ਦੇ ਦੋ ਪੁੱਤਰ ਨੇ ਗੁਰਤਾ ਗੱਦੀ ਨਹੀਂ ਦਿੱਤੀ, ਗੁਰਤਾ ਗੱਦੀ ਆਪਣੇ ਸਿਸ ਨੂੰ ਦਿੱਤੀ ਜਿਸਨੇ 7 ਸਾਲ ਹੁਕਮ ਮੰਨੀ ਆ, ਉਹਨੂੰ ਗੁਰਤਾ ਗੱਦੀ ਦਿੱਤੀ ਆ। ਦੂਜੇ ਪਾਤਸ਼ਾਹ ਜੀ ਦੇ ਦੋ ਪੁੱਤਰ ਨੇ, ਉਹਨਾਂ ਨੂੰ ਗੁਰਤਾ ਗੱਦੀ ਨਹੀਂ ਪਰ ਯੋਗ ਹੱਥਾਂ ਵਿੱਚ ਗੁਰਤਾ ਗੱਦੀ ਦਿੱਤੀ, ਬਾਬਾ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ 'ਤੇ ਬਹਾਲ ਕੇ ਆਪ ਮੱਥਾ ਟੇਕ ਦਿੱਤਾ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਿੱਤੀ, ਆਪਣੇ ਦੋ ਪੁੱਤਰਾਂ ਨੂੰ ਨਹੀਂ ਦਿੱਤੀ,

ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਣ ਗਏ। ਗੁਰੂ ਰਾਮਦਾਸ ਪਿਤਾ ਜੀ ਨੇ ਆਪਣੇ ਦੋ ਵੱਡੇ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ, ਆਪਣੇ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ। ਅੱਗੇ ਚੱਲਦੇ ਜਾਈਏ, ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ ਤੇ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਨਹੀਂ, ਪੰਜ ਪੁੱਤਰ ਨੇ ਪਰ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ। ਸੱਤਵੇਂ ਪਾਤਸ਼ਾਹ ਜੀ ਨੇ ਆਪਣੇ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ ਤੇ ਅੱਠਵੇਂ ਪਾਤਸ਼ਾਹ ਜੀ ਨੇ ਆਪਣੇ ਦਾਦੇ ਨੂੰ ਗੁਰਤਾ ਗੱਦੀ ਦਿੱਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਬੜੇ ਕਮਾਲ ਦੀ ਗੱਲ, ਛੇਵੇਂ ਜਾਮੇ ਚ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਤੇ ਅੱਠਵੇਂ ਜਾਮੇ ਚ ਆਪਣੇ ਦਾਦੇ ਨੂੰ ਗੁਰਤਾ ਗੱਦੀ। ਦਾਦਾ ਲੱਗਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ। ਤੇ ਨੌਵੇਂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਗੁਰਤਾ ਗੱਦੀ, ਪਰ ਪਰਖ ਹੋਈ ਹੈ, ਐਵੇਂ ਨਹੀਂ ਗੁਰਤਾ ਗੱਦੀ ਦਿੱਤੀ, ਹੱਕ ਜਤਾਉਂਦੇ ਸੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਕਿ ਪੁੱਤਰਾਂ ਨੇ ਬੁਰਾ ਨਹੀਂ ਮਨਾਇਆ ਹੋਵੇਗਾ, ਉਹਨਾਂ ਨੂੰ ਬੁਰਾ ਨਹੀਂ ਲੱਗਿਆ ਹੋਵੇਗਾ ਵੀ ਇਹ ਤਾਂ ਸਾਡਾ ਹੀ ਹੱਕ ਸੀ, ਕਿਉਂਕਿ ਪੁੱਤਰ ਹੱਕ ਜਤਾਉਂਦੇ ਨੇ। ਪਰ ਕੋਈ ਭੇਸ ਨਾ ਚੱਲੀ। ਦੂਜੇ ਪਾਤਸ਼ਾਹ ਜੀ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਦੇ ਨੇ, ਪੁੱਤਰਾਂ ਨੇ ਬੜਾ ਬੁਰਾ ਮਨਾਇਆ। ਇਤਿਹਾਸਕਾਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਸਾਡਾ ਇਤਿਹਾਸ ਭਾਗ ਪਹਿਲੇ ਚ ਲਿਖਦੇ ਨੇ, ਕਹਿਣ ਲੱਗੇ ਬਾਬਾ ਦਾਸੂ ਜੀ ਨੂੰ ਤਾਂ ਮਾਤਾ ਜੀ ਨੇ ਸਮਝਾਇਆ, ਉਹਨਾਂ ਨੇ ਤਾਂ ਮੱਥਾ ਟੇਕ ਲਿਆ, ਉਹ ਤਾਂ ਮੰਨ ਗਏ, ਪਰ ਬਾਬਾ ਦਾਤੂ ਜੀ ਨੇ ਕੀ ਕੀਤਾ। ਤੀਜੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਨੇ ਤੇ ਗੁੱਸੇ ਚ ਲੱਤ ਆ ਕੇ ਮਾਰੀ ਤੇ ਨਿਮਰਤਾ ਦੇ ਪੁੰਜ, ਜਿਹੜੇ ਕਹਿ ਰਹੇ ਨੇ ਕਿ ਕੋਈ ਬੁਰੀਆਈ ਕਰੇ ਤੇ ਉਹਦੀ ਭਲਿਆਈ ਕਰੀਏ, ਉਹਨਾਂ ਨੇ ਪੈਰ ਫੜ ਲਿਆ ਤੇ ਪੈਰ ਫੜ ਕੇ ਕੀ ਕਹਿ ਰਹੇ ਨੇ, ਕੋਈ ਗੁੱਸਾ ਨਹੀਂ ਮਨਾਇਆ, ਤੁਸੀਂ ਮੇਰੇ ਗੁਰੂ ਦੇ ਲਾਲ ਹੋ, ਮੇਰੀਆਂ ਹੱਡੀਆਂ ਸਖਤ ਹੈਗੀਆਂ, ਤੁਹਾਡੇ ਪੈਰ ਬੜੇ ਕੋਮਲ ਨੇ, ਬੜੇ ਨਰਮ ਨੇ, ਕਿਤੇ ਸੱਟ ਤਾਂ ਨਹੀਂ ਵੱਜ ਗਈ, ਬੁਰਾ ਨਹੀਂ ਮਨਾਇਆ। ਪੈਰ ਫੜ ਕੇ ਕਹਿੰਦੇ ਤੁਹਾਡੇ ਪੈਰ ਨੂੰ ਸੱਟ ਤਾਂ ਨਹੀਂ ਵੱਜ ਗਈ ਕਿਤੇ, ਤੁਸੀਂ ਮੇਰੇ ਗੁਰੂ ਦੇ ਲਾਲ ਹੋ। ਇਹ ਨਹੀਂ ਕਹੇ ਵੀ ਤੂੰ ਲੱਤ ਕਿਉਂ ਮਾਰੀ, ਗੁਰਤਾ ਗੱਦੀ ਤੇਰੇ ਬਾਪੂ ਨੇ ਮੈਨੂੰ ਦਿੱਤੀ, ਤੂੰ ਲੱਤ ਕਿਉਂ ਮਾਰੀ, ਇਹ ਨਹੀਂ ਕਹਿਆ। ਜਰਾ ਵੀ ਗੁੱਸਾ ਗਿੱਲਾ ਅੰਦਰ ਨਹੀਂ, ਕਿੰਨੇ ਨਿਮਰਤਾ ਦੇ ਪੁੰਜ ਨੇ, ਨੱਕੋ ਨੱਕ ਭਰੀ ਹੋਈ ਹੈ। ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਬਾਬਾ ਦਾਤੂ ਜੀ ਦੀ ਲੱਤ ਵਿੱਚ ਉਸੇ ਦਿਨ ਤੋਂ ਉਸ ਲੱਤ ਵਿੱਚ ਦਰਦ ਸ਼ੁਰੂ ਹੋ ਗਈ ਸੀ। ਕਹਿਣ ਲੱਗੇ ਮਰਦੇ ਦਮ ਤੱਕ ਉਸ ਲੱਤ ਦੀ ਦਰਦ ਨਹੀਂ ਗਈ, ਕਿ ਇਲਾਜ ਨਹੀਂ ਕਰਾਇਆ ਹੋਵੇਗਾ, ਕਰਾਇਆ ਹੋਵੇਗਾ ਪਰ ਨਹੀਂ ਗਈ। ਕਿਉਂ? ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ, ਜਿਹੜੇ ਜਿਹੜੇ ਪਰਮਾਤਮਾ ਦੇ ਪਿਆਰਿਆਂ ਦੇ ਉਹਨਾਂ ਨੂੰ ਦੁੱਖ ਦਿੰਦੇ ਨੇ, ਪਰਮਾਤਮਾ ਉਹਨਾਂ ਨੂੰ ਨਹੀਂ ਬਖਸ਼ਦਾ, ਨਹੀਂ ਛੱਡਦਾ, ਨਹੀਂ ਛੱਡਦਾ ਉਹਨਾਂ ਨੂੰ। ਕਿਉਂ? ਕਿਉਂਕਿ ਉਸਨੂੰ ਆਪਣੇ ਭਗਤ ਬੜੇ ਪਿਆਰੇ ਲੱਗਦੇ ਨੇ, ਪਿਆਰੇ ਹੁੰਦੇ ਨੇ ਉਹਦੇ।
ਭਗਤ ਉਹਨੂੰ ਪਿਆਰ ਕਰਦੇ ਨੇ ਤੇ ਉਹ ਵੀ ਭਗਤਾਂ ਨੂੰ ਬੜਾ ਪਿਆਰ ਕਰਦਾ। ਫਿਰ ਹੁਣ ਬੜੇ ਧਿਆਨ ਦੇਣ ਯੋਗ ਗੱਲ ਹੈ ਸਾਧ ਸੰਗਤ ਜੀ, ਅਸੀਂ ਕਿਸੇ ਨਾਲ ਦੁਸ਼ਮਣੀ ਰੱਖੀਏ, ਕੌੜੇ ਬੋਲ ਬੋਲੀਏ, ਫਿਰ ਉਹ ਸਾਡੇ ਨਾਲ ਮਿੱਤਰਤਾ ਪਾਏਗਾ? ਬੰਦਾ ਨਹੀਂ ਪਾਏਗਾ, ਕਿਉਂਕਿ ਸਾਡੇ ਆਪਣੇ ਬੋਲ ਚੰਗੇ ਨਹੀਂ ਨਾ ਉਹਦੇ ਨਾਲ। ਬੰਦਾ ਅੱਗੇ ਕੁਝ ਕਹੇਗਾ ਵੀ ਨਹੀਂ, ਬਚ ਕੇ ਨਿਕਲ ਜਾਏਗਾ, ਪਰ ਦੋਸਤੀ ਤਾਂ ਨਹੀਂ ਨਾ ਕਰੇਗਾ, ਮਿੱਤਰਤਾ ਨਹੀਂ ਬਣੇਗਾ ਉਹ ਫਿਰ। ਕਿਉਂਕਿ ਜੋ ਕੁਝ ਅਸੀਂ ਵੰਡਾਂਗੇ ਮਿਲਣਾ ਉਹੀ ਹੈ, ਵੱਧ ਕੇ ਮਿਲਦਾ ਹੈ, ਜੋ ਅਸੀਂ ਬੀਜਾਂਗੇ ਉਹੀ ਫਲ ਮਿਲਣਾ। ਸੰਸਾਰ ਵਿੱਚ ਵਿਚਰਨਾ ਇਹ ਵੀ ਬੀਜ ਬਾਉਣਾ ਹੈ। ਆਪਣੇ ਜੀਵਨ ਵਿੱਚ ਬੰਦੇ ਤੂੰ ਕਿਸ ਤਰ੍ਹਾਂ ਦੇ ਬੀਜ ਬੀਜ ਰਿਹਾ? ਜੇਕਰ ਤੂੰ ਲੋਕਾਂ ਨਾਲ ਪਿਆਰੇ ਬੋਲ ਬੋਲੇਗਾ ਤੇ ਲੋਕਾਂ ਨੇ ਵੀ ਤੈਨੂੰ ਪਿਆਰੇ ਹੀ ਬੋਲ ਬੋਲਣੇ, ਹੋਰ ਜ਼ਿਆਦਾ ਪਿਆਰੇ ਬੋਲ ਬੋਲਣੇ। ਜੇ ਤੂੰ ਲੋਕਾਂ ਨਾਲ ਨਫ਼ਰਤ ਕਰੇਗਾ, ਲੋਕਾਂ ਨੇ ਵੀ ਤੇਰੇ ਨਾਲੋਂ ਨਫ਼ਰਤ ਹੀ ਕਰਨੀ, ਵਧੇਰੇ ਕਰਨੀ। ਕਿਸੇ ਵੀ ਚੀਜ਼ ਦਾ ਦੇਖ ਲਓ, ਤੁਸੀਂ ਬੀਜ ਬੀਜਦੇ ਹਾਂ, ਇੱਕ ਬੀਜ ਬੀਜਦੇ ਹਾਂ ਤਾਂ ਕਿੰਨੇ ਫਲ ਮਿਲਦੇ ਨੇ? ਫਿਰ ਕਿਸੇ ਵੀ ਚੀਜ਼ ਦਾ ਲੈ ਲਓ ਤੁਸੀਂ ਪੌਦਾ, ਪੇੜ, ਕਿਸੇ ਵੀ ਚੀਜ਼ ਦਾ ਬੀਜ ਬੀਜ ਦਿਓ, ਇੱਕ ਬੀਜ ਬੀਜਿਆ ਜਾਂਦਾ ਹੈ, ਕੀ ਉਹਦੇ ਉੱਤੇ ਇੱਕੋ ਹੀ ਫਲ ਆਉਂਦਾ? ਨਹੀਂ ਨਾ, ਬਹੁਤ ਸਾਰੇ ਫਲ ਆਉਂਦੇ, ਬਹੁਤ ਸਾਰੇ ਫਲ ਆਉਂਦੇ। ਜੋ ਤੂੰ ਬੀਜੇਗਾ ਉਹੀ ਮਿਲੇਗਾ, ਵੱਧ ਕੇ ਮਿਲੇਗਾ। ਜੇ ਤੂੰ ਸਾਰਿਆਂ ਨੂੰ ਪਿਆਰ ਕਰੇਗਾ, ਤੈਨੂੰ ਪਿਆਰ ਹੀ ਮਿਲੇਗਾ, ਵਾਧੂ ਮਿਲੇਗਾ। ਜੇ ਆਪ ਹੀ ਸਵੇਰੇ ਮੱਥੇ ਤੇ ਵੱਟ ਪਾ ਲਏ, ਫਿਰ ਪਿਆਰਿਆ ਤੈਨੂੰ ਦੇਖ ਕੇ ਬਚ ਕੇ ਨਿਕਲ ਜਾਣਾ, ਲੋਕਾਂ ਨੇ ਫਤਿਹ ਨਹੀਂ ਗਜਾਉਣੀ ਫਿਰ, ਕਿ ਤੇਰੇ ਸਵੇਰੇ ਹੀ ਹੈਗੇ ਨੇ, ਇਨਕਾਰ ਨਹੀਂ ਕੀਤਾ ਜਾ ਸਕਦਾ। ਕਈਆਂ ਦੇ ਸਵੇਰੇ ਹੀ ਮੱਥੇ ਤੇ ਵੱਟ ਪੈ ਜਾਂਦੇ, ਸ਼ਾਮ ਤੱਕ ਨਹੀਂ ਹਟਦੇ। ਤੇ ਕਈਆਂ ਨੂੰ ਤੁਸੀਂ ਦੇਖੋਗੇ ਨਾ, ਸਵੇਰ ਤੋਂ ਲੈ ਕੇ ਉਹਨਾਂ ਦਾ ਚਿਹਰਾ ਇਸ ਤਰ੍ਹਾਂ ਖਿੜਿਆ ਹੁੰਦਾ, ਉਹਨਾਂ ਦੇ ਦਰਸ਼ਨ ਕਰਕੇ ਦੂਜੇ ਵੀ ਖੁਸ਼ ਹੋ ਜਾਂਦੇ ਨੇ, ਖੁਸ਼ੀ ਮਿਲਦੀ। ਕਿਉਂ? ਆਪ ਖੁਸ਼ ਹੋ। ਉਹਨਾਂ ਨੂੰ ਦੇਖ ਕੇ ਕਈ ਲੋਕੀ ਕਹਿੰਦੇ ਵੀ ਅੱਜ ਸਾਰਾ ਦਿਨ ਵਧੀਆ ਨਿਕਲੇਗਾ, ਅੱਜ ਗੁਰਮੁਖ ਪਿਆਰੇ ਦੇ ਦਰਸ਼ਨ ਹੋ ਗਏ। ਤੇ ਜਿਹੜੇ ਮੱਥੇ ਤੇ ਵੱਟ ਪਏ ਹੋਣ, ਜੇ ਕਿਤੇ ਸਵੇਰੇ ਉਹਨਾਂ ਨੂੰ ਦੇਖ ਲਏ ਬੰਦਾ, ਕਈ ਵਾਰ ਬੰਦਾ ਕਹਿੰਦੇ ਵੀ ਅੱਜ ਤਾਂ ਸਾਰਾ ਹੀ ਦਿਨ ਮੈਨੂੰ ਲੱਗਦਾ ਵੀ ਮਾੜਾ ਨਿਕਲੇਗਾ, ਕਿਸ ਭੈੜੇ ਬੰਦੇ ਦੇ ਦਰਸ਼ਨ ਹੋ ਗਏ ਸਵੇਰੇ ਹੀ, ਕਿਹਦਾ ਮੂੰਹ ਵੇਖ ਲਿਆ, ਦਰਸ਼ਨ ਵੀ ਨਹੀਂ ਕਹਿੰਦੇ, ਦਰਸ਼ਨ ਕਿਤੇ ਫਿਰ ਕਹਿੰਦੇ? ਫਿਰ ਤਾਂ ਸਿੱਧਾ ਹੀ ਕਹਿੰਦੇ ਵੀ ਕਿਸ ਭੈੜੇ ਬੰਦੇ ਦਾ ਮੂੰਹ ਵੇਖ ਲਿਆ ਸਵੇਰੇ। ਕਿਉਂ? ਪਿਆਰਿਆ, ਜੋ ਕੁਝ ਬੀਜੇਗਾ ਉਹੀ ਵੱਢੇਗਾ। ਪਰ ਕਈਆਂ ਦਾ ਹਾਲ ਕੀ ਹੈ, ਸੰਸਾਰ ਦਾ ਹਾਲ ਕੀ ਹੈ? ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਬਿਜਾਈ ਜ਼ਹਿਰ ਦੀ ਕਰਦਾ ਹੈ ਤੇ ਮੰਗਦਾ ਅੰਮ੍ਰਿਤ ਹੈ। ਕਰੀ ਜਾਂਦਾ ਦੁਨੀਆਂ ਦੀ ਚੁਗਲੀ, ਨਿੰਦਾ, ਬੁਰੀਆਈ, ਕਿ ਕਹਿੰਦਾ ਵੀ ਲੋਕੀ ਮੇਰੀ ਵਡਿਆਈ ਕਰਨ। ਲੋਕੀ ਕਿੱਥੇ ਫਿਰ ਤੇਰੀ ਵਡਿਆਈ ਕਰਨਗੇ? ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਇਹ ਗੱਲ ਸਮਝਾਈ ਸੀ, ਇਹ ਗੱਲ ਕਿਤੇ ਸਾਡੇ ਵੀ ਪੱਲੇ ਪੈ ਜੇ, ਸਾਡੇ ਵੀ ਹਿਰਦੇ ਚ ਵਸ ਜਾਵੇ। ਸਾਡਾ ਕੋਈ ਬੁਰਾ ਕਰੇ, ਅਸੀਂ ਫਿਰ ਵੀ ਉਹਦੇ ਵਾਸਤੇ ਭਲਾਈ ਕਰੀਏ। ਸਾਡਾ ਕੋਈ ਬੁਰਾ ਕਰੇ, ਅਸੀਂ ਫਿਰ ਵੀ ਉਹਦਾ ਭਲਾਈ ਕਰੀਏ। ਤੇ ਸਾਧ ਸੰਗਤ ਜੀ, ਇੱਕ ਗੱਲ ਹੋਰ ਵੀ ਮੈਂ ਬੜੇ ਕਮਾਲ ਦੀ ਗੱਲ ਦੱਸਾਂ। ਇੱਕ ਨਾ ਇੱਕ ਦਿਨ ਉਹ ਦਿਨ ਜ਼ਰੂਰ ਆਉਂਦਾ ਹੈ ਜਦੋਂ ਉਹ ਬੁਰੀਆਈ ਕਰਨ ਵਾਲਾ ਬੰਦਾ ਆ ਕੇ ਸਾਹਮਣੇ ਖੜੋ ਕੇ ਇਹ ਗੱਲ ਕਹਿੰਦਾ ਹੈ, ਭਾਈ ਮੈਨੂੰ ਮਾਫ ਕਰੀ, ਮੈਂ ਤੇਰੀ ਬੜੀ ਨਿੰਦਾ ਕਰਦਾ ਰਿਹਾ, ਮੈਂ ਤੇਰੀ ਬੜੀ ਬੁਰੀਆਈ ਕਰਦਾ ਰਿਹਾ, ਮੈਂ ਬੜੇ ਤੇਰੇ ਪਾ ਜੁਗੇੜਦੇ ਰਿਹਾ, ਮੇਰੇ ਤੋਂ ਬੜੀਆਂ ਭੁੱਲਾਂ ਹੋਈਆਂ, ਬਸ ਤੂੰ ਯਾਰ ਮੈਨੂੰ ਮਾਫ ਕਰ ਦੀ। ਇੱਕ ਦਿਨ ਉਸਨੂੰ ਅਹਿਸਾਸ ਜ਼ਰੂਰ ਹੁੰਦਾ ਹੈ। ਪਰ ਜੇ ਕਿਤੇ ਕਿਸੇ ਨੇ ਸਾਡੀ ਬੁਰੀਆਈ ਕਰ ਦਿੱਤੀ ਤੇ ਨਾਲ ਹੀ ਅਸੀਂ ਦੋ ਬੁਰੀਆਈ ਕਰ ਦਿੱਤੀ ਉਹਦੀ, ਫਿਰ ਉਹਦੇ 'ਚ ਫਰਕ ਕੀ ਰਹਿ ਗਿਆ, ਸਾਡੇ 'ਚ ਫਰਕ ਕੀ ਰਹਿ ਗਿਆ? ਅਸੀਂ ਤਾਂ ਉਸ ਤੋਂ ਵੀ ਅੱਗੇ ਨਿਕਲ ਗਏ। ਬੰਦੇ ਦਾ ਸੁਭਾਅ ਹੈ। ਹੁਣ ਹੋਰ ਥੋੜਾ ਜਿਹਾ ਦੇਖਿਓ ਸਾਧੂ ਸੰਗਤ ਜੀ, ਇੱਕ ਬੰਦਾ ਸਾਡੇ ਨਾਲ ਬਿਨਾਂ ਕਿਸੇ ਗੱਲ ਦੇ ਲੜਨਾ ਚਾਹਵੇ, ਝਗੜਾ ਪਾਉਣਾ ਚਾਹਵੇ। ਕਈ ਹੁੰਦੇ ਨੇ ਜਿਹੜੇ ਬਿਨਾਂ ਗਲਤੀ ਦੇ ਝਗੜਾ ਪਾਉਣਾ ਚਾਹੁੰਦੇ ਨੇ,
ਤੇ ਉੱਚੇ ਉੱਚੇ ਬੋਲ ਬੋਲੇ। ਦੂਜਾ ਬੰਦਾ ਕਹੇ ਹੱਥ ਜੋੜ ਕੇ, ਕੋਈ ਨੀ ਮਿੱਤਰਾ, ਤੂੰ ਵੱਡੇ ਪਿਓ ਦਾ ਪੁੱਤਰ, ਤੂੰ ਠੀਕ ਹੈ, ਤੂੰ ਹੀ ਵੱਡਾ ਹੈ ਭਾਈ। ਅੱਗੇ ਬੰਦਾ ਚੁੱਪ ਹੋ ਜਾਏਗਾ, ਝਗੜਾ ਕਰਨ ਆਇਆ ਸੀ, ਮੌਕਾ ਹੀ ਨਾ ਮਿਲਿਆ। ਤੇ ਜੇਕਰ ਸਾਡਾ ਸੁਭਾਅ ਤਾਂ ਕੁਝ ਹੋਰ ਹੁੰਦਾ, ਸਾਡੇ ਨਾਲ ਕੋਈ ਇੱਕ ਵਾਰ ਕੋਈ ਉੱਚੀ ਆਵਾਜ਼ 'ਚ ਗੱਲ ਕਰੇ ਤਾਂ ਅਸੀਂ ਤਾਂ ਚਾਰ ਵਾਰੂ ਉਸ ਤੋਂ ਵੀ ਉੱਚੀ ਆਵਾਜ਼ ਕੱਢਦੇ ਹਾਂ। ਫਿਰ ਤੇਰੇ 'ਚ ਤੇ ਉਹਦੇ 'ਚ ਕੀ ਫਰਕ ਰਹਿ ਗਿਆ ਪਿਆਰਿਆ, ਦੱਸ ਤੂੰ। ਮੂਰਖ ਦੇ ਨਾਲ ਮੂਰਖ ਨਹੀਂ ਹੋਣਾ, ਗੁਰਬਾਣੀ ਕਹਿੰਦੀ ਹੈ, ਇਹ ਮੈਂ ਨਹੀਂ ਕਹਿੰਦਾ, ਇਹ ਗੁਰਬਾਣੀ ਕਹਿੰਦੀ ਹੈ। ਮੂਰਖ ਹੈ ਨਾਲ ਨਾ ਲੁਜੀਐ, ਮੂਰਖ ਬੰਦੇ ਦੇ ਨਾਲ ਝਗੜਾ ਨਾ ਪਾਓ ਕਦੇ ਵੀ, ਕੋਈ ਲਾਭ ਨਹੀਂ ਮਿਲਦਾ, ਉਹ ਤਾਂ ਮੂਰਖ ਹੈ ਹੀ, ਉਹਦੇ ਨਾਲ ਝਗੜਾ ਕੀ ਪਾਉਣਾ। ਤੁਸੀਂ ਬਚ ਜਾਓ, ਕਿਸੇ ਹੋਰ ਦੇ ਨਾਲ ਭਿੜ ਜਾਏਗਾ। ਤੇ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਕਹਿ ਰਹੇ ਨੇ

ਜੇਕਰ ਕੋਈ ਪਰਮਾਤਮਾ ਦੇ ਪਿਆਰਿਆਂ ਦੀ ਨਿੰਦਾ ਵੀ ਕਰੇ, ਕਹਿਣ ਲੱਗੇ ਉਹ ਆਪਣਾ ਗੁਣ ਗਾਉਣ ਵਾਲਾ ਸੁਭਾਅ, ਆਪਣਾ ਚੰਗਾ ਸੁਭਾਅ ਉਹ ਨਹੀਂ ਛੱਡਦਾ, ਉਹ ਗੁਣ ਗਾਉਂਦਾ ਹੈ ਪਰਮਾਤਮਾ ਦੇ। ਜਿਨ੍ਹਾਂ ਨੇ ਨਿੰਦਾ ਕਰਨੀ ਕਰੀ ਚੱਲੋ, ਤੁਸੀਂ ਕਰਦੇ ਰਹੋ। ਉਹ ਕਹਿੰਦੇ ਵੀ ਤੁਸੀਂ ਆਪਣਾ ਕੰਮ ਕਰਦੇ ਰਹੋ ਤੇ ਮੈਂ ਆਪਣਾ ਕੰਮ ਕਰਦਾ ਰਹਾਂਗਾ, ਤੁਹਾਡਾ ਕੰਮ ਨਿੰਦਿਆ ਕਰਨਾ ਹੈ ਤੁਸੀਂ ਨਿੰਦਿਆ ਕਰਦੇ ਰਹੋ, ਮੇਰਾ ਕੰਮ ਪਰਮਾਤਮਾ ਦੇ ਗੁਣ ਗਾਉਣਾ ਹੈ, ਮੈਂ ਆਪਣੇ ਪਰਮਾਤਮਾ ਦੇ ਗੁਣਗਾਨ ਕਰਾਂਗਾ। ਭਗਤ ਕਬੀਰ ਜੀ ਨੇ ਦੁਨੀਆ ਵੀ ਉਦਾਹਰਣ ਦਿੱਤੀ,

ਸੀਤਲ ਤਨ ਤਜੰਤ। ਹੇ ਕਬੀਰ, ਭਗਤ ਕਬੀਰ ਜੀ ਕਹਿੰਦੇ ਨੇ, ਸੰਤ ਨਾ ਛੱਡੈ ਸੰਤ ਹੀ, ਜਿਹੜਾ ਭਲਾ ਪੁਰਸ਼ ਹੋਵੇ ਉਹ ਆਪਣੀ ਭਲਿਆਈ ਨਹੀਂ ਛੱਡਦਾ ਕਦੇ ਵੀ, ਚਾਹੇ ਉਸਨੂੰ ਕਰੋੜਾਂ ਹੀ ਅਸੰਤ ਮਨੁੱਖ, ਕਰੋੜਾਂ ਹੀ ਉਸਨੂੰ ਬੁਰੇ ਤੇ ਮੰਦੇ ਮਨੁੱਖ ਮਿਲ ਜਾਣ, ਕਰੋੜਾਂ ਹੀ, ਕਹਿਣ ਲੱਗੇ ਉਹ ਆਪਣਾ ਕੰਮ ਨਹੀਂ ਛੱਡਦਾ। ਕਹਿਣ ਲੱਗੇ ਦੁਨੀਆਵੀ ਤੌਰ ਤੇ ਦੇਖ ਲਈਏ ਵੀ ਚੰਦਨ ਦਾ ਬੂਟਾ ਹੁੰਦਾ ਹੈ, ਉਹਦਾ ਕੰਮ ਹੈ ਸੀਤਲਤਾ ਦੇਣਾ, ਖੁਸ਼ਬੂ ਦੇਣਾ ਤੇ ਨਾਲ ਹੀ ਸੀਤਲਤਾ ਦੇਣਾ। ਉਸਨੂੰ ਸੱਪ ਚਿੰਬੜੇ ਰਹਿੰਦੇ ਨੇ, ਪਰ ਕਹਿਣ ਲੱਗੇ ਉਹ ਆਪਣੀ ਸੀਤਲਤਾ ਨਹੀਂ ਛੱਡਦਾ, ਵੀ ਉਹਦੇ 'ਚ ਜ਼ਹਿਰ ਨਹੀਂ ਭਰਦਾ, ਨਹੀਂ ਤਾਂ ਸੱਪ ਚਿੰਬੜੇ ਰਹਿੰਦੇ ਨੇ, ਉਹਦੇ 'ਚ ਤਾਂ ਜ਼ਹਿਰ ਭਰ ਜਾਵੇ, ਉਹ ਤਾਂ ਆਪਣੀ ਸੀਤਲਤਾ ਆਪਣੀ ਠੰਡਕ ਦੇਣੀ ਬੰਦ ਕਰਦਾ ਏ। ਪਰ ਭਗਤ ਕਬੀਰ ਜੀ ਕਹਿੰਦੇ, ਕਹਿਣ ਲੱਗੇ ਨਹੀਂ, ਸੱਪ ਚਿੰਬੜੇ ਰਹਿੰਦੇ ਨੇ, ਵੀ ਤੁਸੀਂ ਚਿੰਬੜੇ ਰਹੋ, ਤੁਸੀਂ ਵੀ ਠੰਡਕ ਮਾਣ ਲਓ। ਓਏ ਵੀ ਚੰਦਨ ਹੋਏ ਰਹਿ ਬਸੈ ਜੋ ਚੰਦਨ ਪਾਸ। ਕਹਿਣ ਲੱਗੇ ਪਿਆਰਿਓ, ਚੰਦਨ ਦਾ ਬੂਟਾ ਜ਼ਿਆਦਾ ਵੱਡਾ ਨਹੀਂ ਹੁੰਦਾ, ਪਰ ਚੰਗਾ ਬਹੁਤ ਹੁੰਦਾ ਹੈ। ਕਬੀਰ ਚੰਦਨ ਕਾ ਬਿਰਵਾ ਭਲਾ, ਵਿੜਿਓ ਢਾਕ ਪਲਾਸ। ਉਹਦੇ ਕੋਲ ਨਾ ਹੋਰ ਜਿਹੜੇ ਬੂਟੇ ਹੁੰਦੇ, ਢਾਕ ਪਲਾਸ ਦਾ ਭਾਵ ਹੈ ਵੀ ਜਿਹੜੇ ਪੇੜ ਕਿਸੇ ਕੰਮ ਨਹੀਂ ਆਉਂਦੇ, ਉਹ ਵੀ ਕਹਿੰਦੇ ਨੇੜੇ ਤੇੜੇ ਰਹਿੰਦੇ ਉਹਦੇ। ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਕਹਿਣ ਲੱਗੇ ਜਿਹੜੇ ਚੰਦਨ ਦੇ ਆਲੇ ਦੁਆਲੇ ਰਹਿੰਦੇ ਨਾ, ਉਹ ਚੰਦਨ ਦੀ ਖੁਸ਼ਬੂ ਲੈਂਦੇ ਨੇ, ਤੇ ਇਵੇਂ ਮੰਨੋ ਭਾਈ ਉਹਨਾਂ 'ਚ ਵੀ ਖੁਸ਼ਬੂ ਪੈਦਾ ਹੋ ਜਾਂਦੀ ਹੈ, ਕਿਉਂਕਿ ਸੰਗਤ ਕਰਦੇ ਨੇ। ਸੰਗਤ ਦਾ ਰੰਗ ਚੜ੍ਹਦਾ ਹੈ, ਰੰਗ ਲਾਗਤ ਲਾਗਤ ਲਾਗਤ ਹੈ। ਪਰ ਨਾਲ ਹੀ ਭਗਤ ਕਬੀਰ ਜੀ ਨੇ ਇੱਕ ਹੋਰ ਬੜੇ ਕਮਾਲ ਦੀ ਉਦਾਹਰਣ ਦੇ ਕੇ ਸਮਝਾਇਆ। ਕਹਿਣ ਲੱਗੇ ਪਿਆਰਿਓ, ਇਹ ਜਿਹੜੇ ਢਾਕ ਪਲਾਸ ਨੇ ਨਾ, ਜਿਹੜੇ ਕਿਸੇ ਕੰਮ ਦੇ ਪੇੜ ਪੌਦੇ ਨਹੀਂ, ਉਹਨਾਂ ਚੋਂ ਤੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ। ਪਰ ਕਹਿਣ ਲੱਗੇ ਇੱਕ ਪੇੜ ਇਹੋ ਜਿਹਾ ਵੀ ਹੁੰਦਾ ਹੈ ਜਿਹੜਾ ਭਾਵੇਂ ਚੰਦਨ ਦੇ ਨੇੜੇ ਵੱਸਦਾ ਹੋਵੇ, ਪਰ ਉਹਦੇ 'ਚ ਕਦੇ ਖੁਸ਼ਬੂ ਨਹੀਂ ਆਉਂਦੀ। ਉਹ ਪੇੜ ਹੈ ਬਾਂਸ ਦਾ। ਕਬੀਰ, ਬਾਂਸ ਬੜਾਈ ਬੂੜੀਓ ਇਉਮਤ ਡੁੱਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਕਹਿਣ ਲੱਗੇ ਭਾਈ, ਉਹ ਚੰਗਤ ਦੇ ਨੇੜੇ ਵੱਸਦਾ ਹੋਵੇ ਬਾਂਸ, ਕਹਿਣ ਲੱਗੇ ਫੇਰ ਵੀ ਉਹਦੀ ਖੁਸ਼ਬੂ ਤੋਂ ਵਾਂਝਾ ਹੀ ਰਹਿ ਜਾਂਦਾ। ਕਿਉਂ? ਕਿਉਂਕਿ ਆਪਣੀ ਆਕੜ 'ਚ ਖੜਾ ਰਹਿੰਦਾ ਹੈ, ਆਕੜ 'ਚ, ਉਹਦੇ 'ਚ ਖੁਸ਼ਬੂ ਨਹੀਂ ਆਉਂਦੀ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਪਰਮਾਤਮਾ ਦੇ ਜਿਹੜੇ ਪਿਆਰੇ ਨੇ, ਉਹ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਦੇ। ਕਿਉਂ ਨਹੀਂ ਛੱਡਦੇ? ਕੀ ਕਾਰਨ? ਇਹਦੇ ਵਿੱਚ ਕਾਰਨ ਕੀ ਆ? ਕਾਰਨ ਵੀ ਦੱਸਿਆ ਅਗਲੇ ਪਦੇ 'ਚ। ਕਹਿਣ ਲੱਗੇ ਜੋ ਕਿਸ਼ ਕਰੇ ਸੋ ਆਪੇ ਸੁਆਮੀ, ਅਰ ਆਪੇ ਕਰ ਕਮਾਵੇ। ਇਹ ਹੈ ਜੀ ਕਾਰਨ। ਉਹਨਾਂ ਨੂੰ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਇਸ ਸੰਸਾਰ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਆਪ ਕਰਦਾ ਪਿਆ ਹੈ। ਉਹ ਕਹਿੰਦੇ ਵੀ ਸੰਸਾਰ ਵਿੱਚ ਜੋ ਪਰਮਾਤਮਾ ਕਰਦਾ ਹੈ ਉਹੀ ਕੁਝ ਹੁੰਦਾ ਹੈ, ਉਹੀ ਕੁਝ ਹੋ ਰਿਹਾ ਹੈ। ਇਹ ਗੱਲ ਸਮਝ ਆ ਜਾਂਦੀ ਹੈ, ਕਿਉਂਕਿ ਉਸ ਪਰਮਾਤਮਾ ਦੇ ਬਾਰੇ ਉਹਨਾਂ ਨੂੰ ਬੜਾ ਕੁਝ ਸਮਝ ਆ ਜਾਂਦਾ ਹੈ। ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਉਹ ਖੋਜਦਿਆਂ ਖੋਜਦਿਆਂ ਖੋਜ ਲੈਂਦੇ ਨੇ ਪਰਮਾਤਮਾ ਦੀ ਤਤ, ਪਰਮਾਤਮਾ ਦੀ ਅਸਲੀਅਤ ਨੂੰ ਖੋਜ ਲੈਂਦੇ ਨੇ। ਉਹਨਾਂ ਨੂੰ ਸਮਝ ਆ ਜਾਂਦੀ ਵੀ ਸੰਸਾਰ ਵਿੱਚ ਪਰਮਾਤਮਾ ਦਾ ਹੀ ਹੁਕਮ ਵਰਤਦਾ ਹੈ, ਇਸ ਸੰਸਾਰ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਹ ਪਰਮਾਤਮਾ ਕਰਦਾ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋੜ ਨਾ ਮੰਗਣ ਦੇਣ ਨਾ ਜੋਰ,
जोड़ना जीवन मरणना जोर जोड़ना राज माल मन सोर जोड़ना सुरती ज्ञान विचार जोड़ना युक्ति छुटे संसार जी सत जोर कर विखे सोए नानक उत्तम नीच ना कोई। सब कुछ उस परमात्मा दे हाथ विच है, साडे हाथ विच कुछ भी नहीं। गुरु नानक साहब जी ने होर पूछ लईए, हुक्म है अंदर सब को बाहर हुक्म ना कोई। सब कुछ उस परमात्मा दे हुक्म विच हो रहा। यह परमात्मा दे प्यारिया नू परमात्मा दी भगती कर करके उदे गुणगान कर करके यह गल पूरी तरह समझ आ जाती है। जो किश करे सो आपे स्वामी, जो कुछ भी करदा अपने आप ही करदा है।

ਆਪ ਹੀ ਉਹ ਸਾਰਿਆਂ ਨੂੰ ਮਤ ਦਿੰਦਾ ਹੈ, ਆਪ ਹੀ ਸਾਰਿਆਂ ਦੇ ਅੰਦਰ ਬੈਠ ਕੇ ਬੋਲਣ ਦੀ ਪ੍ਰੇਰਣਾ ਕਰਦਾ ਹੈ ਤੇ ਆਪ ਹੀ ਸਾਰਿਆਂ ਦੇ ਮੂੰਹੋਂ ਬੋਲਦਾ ਹੈ। ਹੁਣ ਆਪਾਂ ਹੋਰ ਥੋੜਾ ਜਿਹਾ ਖੁਲਾਸਾ ਕਰ ਲਈਏ। ਕਈ ਵਾਰ ਮਨੁੱਖ ਕਹਿੰਦਾ ਹੈ ਵੀ ਮੈਨੂੰ ਤਾਂ ਇਸ ਗੱਲ ਦਾ ਬਿਲਕੁਲ ਪੱਕਾ ਪਤਾ ਸੀ ਵੀ ਇਹ ਕੰਮ ਹੋਣਾ ਹੀ ਹੋਣਾ ਹੈ, ਇਹ ਨੁਕਸਾਨ ਹੋਣਾ ਹੀ ਹੋਣਾ ਹੈ, ਮੈਨੂੰ ਪਹਿਲਾਂ ਹੀ ਪਤਾ ਸੀ ਪਰ ਮੇਰੀ ਮੱਤ ਮਾਰੀ ਗਈ, ਮੈਂ ਫਿਰ ਵੀ ਇਸ ਕੰਮ ਨੂੰ ਕਰ ਬੈਠਾ। ਕਈ ਵਾਰ ਜ਼ਿੰਦਗੀ 'ਚ ਬੰਦਾ ਇਹ ਗੱਲ ਆਪਣੇ ਮੂੰਹੋਂ ਕਹਿੰਦਾ ਵੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਪਰ ਮੇਰੀ ਤਾਂ ਮੱਤ ਹੀ ਮਾਰੀ ਗਈ, ਮੇਰੀ ਤਾਂ ਰੱਬ ਨੇ ਮੱਤ ਹੀ ਮਾਰ ਦਿੱਤੀ, ਮੈਂ ਇਸ ਘਾਟੇ ਦੇ ਸੌਦੇ ਵੱਲ ਤੁਰ ਪਿਆ, ਮੈਨੂੰ ਪਤਾ ਸੀ ਪਹਿਲੇ। ਪਤਾ ਤਾਂ ਸੀ, ਪਤਾ ਸੀ ਤਾਂ ਫਿਰ ਰੁਕਿਆ ਕਿਉਂ ਨਹੀਂ ਤੂੰ? ਕਿਉਂਕਿ ਪਰਮਾਤਮਾ ਨੇ ਰੁਕਣ ਨਹੀਂ ਦਿੱਤਾ, ਉਹ ਆਪਣੇ ਆਪ ਹੀ ਮੱਤ ਦਿੰਦਾ। ਵੀ ਮੱਤ ਇੱਕ ਮੱਤ ਹੈ, ਖਾਲੀ ਇੱਕ ਕੁਮਤ ਹੈ, ਇੱਕ ਸੁਮਤ ਹੈ। ਪਰਮਾਤਮਾ ਦੀ ਆਪਣੀ ਮਰਜ਼ੀ ਹੈ ਬੰਦੇ ਦੀ ਮੱਤ ਨੂੰ ਉਹ ਕੁਮਤ ਕਰ ਦੇ ਜਾਂ ਉਸ ਮੱਤ ਨੂੰ ਉਹ ਸੁਮਤ ਕਰ ਦੇ, ਇਹ ਪਰਮਾਤਮਾ ਦੀ ਆਪਣੀ ਮਰਜ਼ੀ ਹੈ। ਜਿਹੜਾ ਮਨੁੱਖ ਪਰਮਾਤਮਾ ਦੇ ਨਾਲੋਂ ਟੁੱਟਦਾ ਜਾਂਦਾ ਹੈ, ਪਰਮਾਤਮਾ ਉਸਦੀ ਮੱਤ ਨੂੰ ਉਹਦੀ ਮੱਤ ਨਹੀਂ ਰਹਿੰਦੀ, ਫਿਰ ਉਹ ਕੁਮਤ ਬਣ ਜਾਂਦੀ ਹੈ, ਭੈੜੀ ਮੱਤ ਬਣ ਜਾਂਦੀ ਹੈ, ਭੈੜੀ ਮੱਤ ਜਿਹੜੀ ਬੰਦੇ ਨੂੰ ਭੈੜੇ ਰਾਹ ਤੇ ਤੋਰ ਦਿੰਦੀ ਹੈ। ਜਿਹੜਾ ਪਰਮਾਤਮਾ ਦੇ ਗੁਣਗਾਨ ਕਰਦਾ ਹੈ, ਪਰਮਾਤਮਾ ਉਸਦੀ ਮੱਤ ਨੂੰ ਸੁਮਤ ਬਣਾ ਦਿੰਦੇ ਨੇ, ਸੋਹਣੀ ਮੱਤ ਬਣਾ ਦਿੰਦੇ ਨੇ, ਉਹ ਫਿਰ ਮਨੁੱਖ ਜ਼ਿੰਦਗੀ ਦੇ ਚੰਗੇ ਰਾਹ ਤੇ ਤੁਰਦਾ, ਚੰਗੇ ਚੰਗੇ ਕੰਮ ਕਰਦਾ ਹੈ। ਤੇ ਆਪਾਂ ਅਰਦਾਸ 'ਚ ਕੀ ਮੰਗਦੇ ਹਾਂ? ਜਦੋਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਕੋਈ ਕਹਿੰਦਾ ਸਤਿਗੁਰੂ ਜੀ ਮੈਨੂੰ ਕੁਮਤ ਬਖਸ਼ ਦਿਓ, ਕੋਈ ਕਹਿੰਦਾ ਇੱਕ ਬੰਦਾ ਵੀ ਨਹੀਂ, ਕਿਉਂਕਿ ਸਾਨੂੰ ਸੁਮਤ ਚਾਹੀਦੀ ਹੈ, ਸੋਹਣੀ ਮਤ ਚਾਹੀਦੀ ਹੈ। ਮੰਗ ਲਿਆ ਕਰੋ, ਕੀ ਵਿਗੜਦਾ ਹੈ, ਕੀ ਜਾਂਦਾ? ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਸੁਮਤ ਬਖਸ਼ਿਓ, ਮੇਰੇ ਪਰਿਵਾਰ ਨੂੰ ਸੁਮਤ ਬਖਸ਼ਿਓ, ਮੇਰੇ ਬੱਚਿਆਂ ਨੂੰ ਸੁਮਤ ਬਖਸ਼ਿਓ। ਮੰਗ ਲਓ ਬੱਚਿਆਂ ਵਾਸਤੇ ਵੀ, ਇੰਨਾ ਕੁਝ ਤੁਸੀਂ ਕਰਦੇ ਹੋ ਬੱਚਿਆਂ ਵਾਸਤੇ, ਕਿਉਂ ਨਹੀਂ ਮੰਗ ਸਕਦੇ? ਫਿਰ ਮੰਗ ਲਿਆ ਕਰੋ ਵਾਹਿਗੁਰੂ ਜੀ ਤੋਂ, ਦੇਖੋ ਫਿਰ ਬੱਚੇ ਕਿਵੇਂ ਨੇ ਸੇਵਾ ਕਰਦੇ, ਕਰਨਗੇ, ਕਰਦੇ ਨੇ, ਅੱਜ ਵੀ ਕਰਦੇ ਨੇ, ਕਈ ਆਪਣੇ ਮਾਤਾ ਪਿਤਾ ਦੀ ਬੜੀ ਸੇਵਾ ਕਰਦੇ ਨੇ। ਜਾਂ ਸਿਰਫ ਦੁਨੀਆਵੀ ਧਨ ਦੌਲਤ ਹੀ ਮੰਗਣਾ ਬੱਚਿਆਂ ਦੇ ਵਾਸਤੇ, ਕਦੇ ਸੁਮਤ ਵੀ ਮੰਗਿਆ ਕਰੋ। ਪਰ ਸਾਡੀ ਲੋੜ ਤਾਂ ਉੱਥੇ ਤੱਕ ਹੀ ਪਹੁੰਚਦੀ ਹੈ ਵੀ ਅਸੀਂ ਆਪਣੇ ਬੱਚਿਆਂ ਵਾਸਤੇ ਇੰਨਾ ਕਰਕੇ ਜਾਈਏ ਕਿ ਉਹਨਾਂ ਨੂੰ ਫਿਰ ਕੁਝ ਕਰਨਾ ਹੀ ਨਾ ਪਏ। ਨਹੀਂ, ਬੱਚਿਆਂ ਨੂੰ ਕਮਾਉਣ ਜੋਗੇ ਬਣਾਓ, ਉਹਨਾਂ ਦੇ ਅੰਦਰ ਚੰਗੇ ਗੁਣ ਭਰੋ, ਚੰਗੀਆਂ ਚੰਗੀਆਂ। ਹੁਣ ਪਹਿਲਾਂ ਕੀ ਸੀ? ਪਹਿਲਾਂ ਦਾਦਾ ਦਾਦੀ ਬੱਚਿਆਂ ਨੂੰ ਨਾਲ ਬਹਾਲ ਕੇ, ਕੋਲ ਬਹਾਲ ਕੇ ਚੰਗੀਆਂ ਚੰਗੀਆਂ ਸਾਖੀ ਸੁਣਾਉਣੀ ਉਹਨਾਂ ਨੂੰ, ਚੰਗੀ ਚੰਗੇ ਗੁਣ ਫਿਰ ਹੁੰਦਾ ਨਹੀਂ ਅੰਦਰ, ਉਹ ਪੱਕੇ ਹੋ ਜਾਂਦੇ ਸੀ, ਯਾਦ ਰਹਿੰਦੇ ਸੀ ਵੀ ਇਹ ਤਾਂ ਦਾਦਾ ਦਾਦੀ ਨੇ, ਮਾਂ ਨੇ, ਬਾਪੂ ਨੇ ਬੜੀ ਵਾਰ ਇਹ ਗੱਲ ਸਮਝਾਈ ਹੈ। ਫਿਰ ਵਾਰ ਵਾਰ ਕਿਸੇ ਗੱਲ ਨੂੰ ਸੁਣੀਏ, ਉਹ ਗੱਲ ਅੰਦਰ ਪੱਕੀ ਹੋ ਜਾਂਦੀ ਹੈ। ਅੱਜ ਮਾਤਾ ਪਿਤਾ ਕੋਲ ਸਮਝ ਨਹੀਂ ਹੈ ਬੱਚਿਆਂ ਨੂੰ ਕੋਲ ਬਹਾਲਦਾ, ਨਾ ਬੱਚੇ ਬਹਿੰਦੇ ਕੋਲ, ਨਾ ਮਾਤਾ ਪਿਤਾ ਕਹਿੰਦੇ ਵੀ ਬੱਚੋ ਆਓ ਬੈਠੀਏ। ਪਹਿਲਾਂ ਤਾਂ ਸਾਰਾ ਟੱਬਰ ਇਕੱਠਾ ਬੈਠਾ, ਸਾਰੇ ਨੇ ਇਕੱਠੇ ਬਹਿ ਜਾਣਾ, ਸਾਰੇ ਨੇ ਚੰਗੀ ਚੰਗੀਆਂ ਗੱਲਾਂ ਕਰਨੀਆਂ। ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਉਹ ਆਪਣੇ ਆਪ ਹੀ ਮੱਤ ਦਿੰਦਾ ਹੈ, ਆਪ ਹੀ ਅੰਦਰ ਬੈਠ ਕੇ ਬੁਲਾਉਂਦਾ ਹੈ, ਆਪ ਹੀ ਬੋਲਦਾ ਹੈ, ਹਰ ਆਪੇ ਪੰਚ ਤੱਤ ਵਿਸਥਾਰਾ। ਪਰਮਾਤਮਾ ਨੇ ਆਪ ਹੀ ਪੰਜਾਂ ਤੱਤਾਂ ਦਾ ਇਹ ਸਰੀਰ ਬਣਾਇਆ ਹੈ ਤੇ ਆਪ ਹੀ ਉਹਨਾਂ ਵਿੱਚ ਪੰਜ ਧਾਤੂ ਪਾ ਦਿੱਤੀਆਂ। ਕਹਿਣ ਲੱਗੇ ਜਨ ਨਾਨਕ ਸਤਿਗੁਰ ਮਿਲੇ, ਆਪੇ ਅਰਾਪੇ ਝਗੜ ਚੁਕਾਵੈ। ਹੇ ਭਾਈ, ਪਰਮਾਤਮਾ ਆਪਣੇ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲਾਉਂਦਾ ਹੈ ਆਪਣੇ ਪਿਆਰਿਆਂ ਨੂੰ ਤੇ ਆਪਣੇ ਆਪ ਹੀ ਉਹਨਾਂ ਦੇ ਅੰਦਰ ਝਗੜੇ ਮੁਕਾ ਦਿੰਦਾ ਹੈ। ਆਦ ਵਿਆਦ ਉਪਾਦ ਇਹ ਸਾਰੇ ਝਗੜੇ ਮੁਕਾ ਦਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀ, ਇਹ ਪਰਲੋਕ ਸੁਹਿਲੇ, ਨਾਨਕ ਹਰ ਪ੍ਰਭਾਪੈ ਮਿਲੇ। ਆਪ ਸਾਰੀਆਂ ਸੰਗਤਾਂ ਨੂੰ ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
ਲੱਖ ਲੱਖ ਵਧਾਈਆਂ, ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ।

ਕਾਰੋ ਕਰੇ ਤੇਰਾ ਕਾਰਜ ਸਭ ਸੰਵਾਰਣਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਿਆ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ ਸਾਚੇ ਸਾਹਿਬਾ ਕਿਆ ਨਾਕੀ ਕਰਤੀ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ

ਕਲੰਤ ਕਰਤਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਸੁਖੁਆ ਤਿਤ ਘਰ ਅਨਵਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ

ਵਧਾਈ ਐ। ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਧਿ ਆਵੇ ਧਾਏ, ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ।

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀ ਵਾਹ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਣੀ ਸਾਹਿਬ ਦੇ ਪਾਠ ਪੰਜ ਬਾਣੀਆਂ ਦੇ ਨੇਤਨ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁਗਦੀ ਖਿਮਾ ਬਖਸ਼ਨਾਮ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਪਰਿਵਾਰ ਵੱਲੋਂ ਭਾਈ ਧਰਮ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਵਾਗ ਦੀ ਬਖਸ਼ ਕਰੋ ਸੇ ਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹ

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਰੀਆਂ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ, ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣੀਆਂ। ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਸੋ ਉਹ ਸੰਗਤਾਂ ਸਤਿਗੁਰਾਂ ਦੇ ਜੋ ਕਮਰੇ ਵਿੱਚ ਪਹੁੰਚ ਜਾਣ। ਹੁਣ ਮਨ ਦੀ ਅਰਦਾਸ ਹੋਏਗੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सो सुखिया धन उस जन्मा नानक तिस बलिहारी। ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਤਾਇਓ ਰੇ ਮਨ ਦਹਿ ਦਿਸ ਧਾਇਓ ਮਾਇਆ ਮਗਨ ਸੁਆਦ ਲੋਭ ਮੋਹਿਓ ਤਿੰਨ ਪ੍ਰਭ ਆਪ ਭੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਾਇਓ ਮਨ ਲਾਇਓ ਬਿਖਸਿਓ ਭੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਓ ਭਾਉ ਨਾ ਕੀਨੋ ਨਹਿ ਸਤ ਪੁਰਖ ਮਨਾਇਓ ਤਾਵਤ ਕੋ ਤਾਵੈ ਬਹੁ ਭਾਤੀ ਜਿਉ ਤੇਲੀ ਬਲਦ ਪਰਮਾਇਓ ਨਾਮ ਦਾਨ ਸੁਨਾਨ ਨਾ ਕੀਓ ਇਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਧੋਖਿਓ ਨਾਇ ਬੁਝਿਓ ਅਪਨਾਇਓ ਪਰੋਪਕਾਰਣ ਕਬਹੂ ਕੀਏ ਨਹੀਂ ਸਤਿਗੁਰ ਸੇਵ ਤੇ ਆਇਓ

ਪਿਆਰ ਸਤਿਗੁਰ ਪ੍ਰਸਾਦ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ, ਮਿਲੇ ਕਿਰਪਾ ਗੁਣ ਗਾਮ ਰਹਾਉ। ਰਾਜਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ। ਧਾਏ ਧਾਏ ਬਹੁ ਬਿਦ ਕੋ ਧਾਵੇ, ਸਗਲ ਨਿਰਾਰਥ ਕਾਮ। ਬਿਨ ਗੋਬਿੰਦ ਅਵਰ ਜੇ ਚਾਹੋ,

ਟੋਡੀ ਮਹੱਲਾ ਪੰਜਵਾਂ। ਪ੍ਰਭ ਜੀ ਕੋ ਨਾਮ ਮਨੇ ਸਾਧਾਰੈ, ਜੀ ਪ੍ਰਾਣ ਸੁਖੇ ਸੁਮਨ ਕੋ ਵਰਤਨ ਇਹ ਹਮਾਰੇ ਰਹਾਉ। ਨਾਮ ਜਾਤ ਨਾਮ ਮੇਰੀ ਪਤ

ਜੁਗਲ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਇਹਾ ਉਹਾ ਲੋਗ ਰਾਉ ਚਰਨ ਪਖਾਰ ਕਰੋ ਗੁਰ ਸੇਵਾ ਮਨੇ ਚਰਾਵੋ ਪੋਗਾ ਛੋੜ ਆਵਦ ਬਾਦ ਹੰਕਾਰਾ ਮਾਨ ਸੋਈ ਜੋ ਹੋਗਾ ਸੰਤ ਟੈਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਓ ਲਿਖੋਗਾ ਕਹੋ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੇ ਜੋਗਾ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਣਾ ਸੂਜੇ ਦੂਜੀ ਠਾਹਰ ਹਰ ਪਰਿਓ ਤੋ ਦੁਆਰੀ ਲਿਖਾ ਛੋੜਿਆ ਲਿਖੈ ਛੂਟੈ ਹਮ ਨਿਰਗੁਣ ਲਿਓ ਉਬਾਰੀ ਸਤ ਬਖਸ਼ਨ ਸਦਾ ਮਿਹਰਬਾਨਾ ਸਭਨਾ ਦੀ ਉਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਟੋਡੀ ਮਹੱਲਾ ਪੰਜਵਾਂ।

ਅਬਨਾਸੀ ਖੇ ਮਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਢੋਡੀ ਮਹੱਲਾ ਪੰਜਵਾਂ। ਨਿੰਦਕ ਗੁਰ ਕਿਰਪਾ ਤੇ ਹਾਟਿਓ, ਪਰ ਬ੍ਰਹਮ ਪ੍ਰਭ ਭਏ ਦਿਆਲਾ, ਸ਼ਿਵ ਕੈ ਬਾਣ ਸਿਰ ਕਾਟਿਓ ਰਹਾ। ਕਾਲ ਜਾਲ ਜਮ ਜੋਏ ਨਾ ਸਾਕੈ, ਸੱਚ ਕਾ ਪੰਥਾ ਥਾਟਿਓ, ਖਾਤ ਖਰਚਤ ਕਿਛ ਨ ਖੁੱਟਤ ਨਾਹੀ। ਰਾਮ ਰਤਨ ਧਨ ਖਾਟਿਓ, ਭਸਮਾ ਭੂਤ ਆਖਿਨ ਭੀਤਰ, ਆਪਣਾ ਕੀਆ ਪਾਇਆ। ਅਗਮ ਨਿਗਮ ਕਹੇ ਜਨ ਨਾਨਕ, ਸਭ ਦੇਖਾ ਲੋਕ ਸੁਭਾਇਆ। ਢੋਡੀ ਮਹੱਲਾ ਪੰਜਵਾਂ। ਕਿਰਪਨ ਤਨ ਮਨ ਕਿਲ ਵਿਖ ਭਰੇ, ਸਾਧ ਸੰਗ ਭਜਨ ਕਰ ਸੁਆਮੀ, ਠਾਕਣ ਕਉ ਇਕ ਹਰੇ ਰਾਮ। ਅਨਕ ਛਿਦਰ ਬੋਤ ਤੇ ਛੁਟਕਤ, ਥਾਮ ਨਾ ਜਾਹੀ ਕਰੇ, ਜਿਸ ਕਾ ਬੋਹਤ ਤਿਸ ਅਰਾਧੇ, ਖੋਟੇ ਸੰਗ ਖਰੇ। ਗੱਲੀ ਸੈਲ ਉਠਾਵਤ ਚਾਹੇ, ਓਏ ਉਹਾਂ ਹੀ ਹੈ ਤਰੇ, ਜੋਰ ਸਕਤ ਨਾਨਕ ਕਿਛ ਨਾਹੀ। ਪ੍ਰਭ

ਵਿਚਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾਥੋ।

ਵਾਬੜੋ ਭਾਏ ਸੁੰਜਾਇਓ ਰੀ। ਸੁਨ ਮਨ ਸੀਖ ਸਾਧੂ ਜਨ ਸਗਲੋ ਥਾਰੇ, ਸਗਲੇ ਪਰਾਜਿਤ ਮਿਟਿਓ ਰੀ। ਜਾਂ ਕੋ ਲਹਿਣੋ ਮਹਾਰਾਜ ਰੀ ਗਾਠੜੀਓ, ਜਨ ਨਾਨਕ ਗੁਰਵਾਸ ਨਾ ਪੜਿਓ ਰੇ। ਟੋਡੀ ਮਹੱਲਾ ਪੰਜਵਾਂ, ਘਰ ਪੰਜਵਾਂ, ਧੂਪ ਦੇ ਕੋ ਓਅੰਕਾਰ ਸਤਿਗੁਰ ਪ੍ਰਸਾਦ। ਐਸੋ ਗੁਣ ਮੇਰੋ ਪ੍ਰਭ ਜੀ ਕੀਨਾ, ਪੰਚ ਦੁਖ ਅਰੰਗ ਰੋਗ ਆਏ ਤਨ ਤੇ ਸਗਲ ਦੂਰ ਕੀਨ ਰਾਗ। ਬੰਧਨ ਤੋਰ ਛੋਰ ਵਿਖਿਆ ਤੇ, ਗੁਰ ਕੋ ਸ਼ਬਦ ਮੇਰੇ ਹੀ ਹਰੈ ਦੀਨਾ। ਰੂਪ ਅਨ ਰੂਪ ਮੋਰੋ ਕੱਛ ਨਾ ਵਿਚਾਰਿਓ, ਪ੍ਰੇਮ ਗਇਓ ਮੋਏ ਹਰ ਰੰਗ ਭੀਨਾ। ਵੇਖਿਓ ਲਾਲਨ ਪਾਟ ਬੀਚ ਖੋਏ, ਅਣਦ ਚਿੱਤਾ ਹਰ ਖੇ ਪਤੀਨਾ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕਰ ਤਿਸ ਹੀ ਕੋ ਧੀਨਾ। ਟੋਡੀ ਮਹੱਲਾ ਪੰਜਵਾਂ, ਮਾਈ ਮੇਰੇ ਮਨ ਕੀ ਪ੍ਰੀਤ, ਇਹੀ ਕਰਮ ਧਰਮ ਜਪ, ਇਹੀ ਰਾਮ ਨਾਮ ਨਿਰਮਲ ਹਰੀਤ ਰਾਉ। ਪ੍ਰਾਣ ਆਧਾਰ ਜੀਵਨ ਧਨ ਮੋਰੈ, ਦੇਖਣ ਕੋ ਦਰਸ਼ਨ।

ਕੀਤਾ। ਪ੍ਰਾਣ ਆਧਾਰ ਜੀਵਨ ਧਨ ਮੋਰਾ, ਦੇਖਣ ਕੋ ਦਰਸ਼ਨ ਪ੍ਰਭ ਨੀਤ, ਬਾਟ ਕਾਟ ਤੋਂ ਸਾਧ ਸੰਗ ਮੋਰੈ, ਮਨ ਆਪਣੇ ਕੋ ਮੈਂ ਹਰ ਸਖਾ ਕੀਤਾ। ਸੰਤ ਪ੍ਰਸਾਦ ਭਏ ਮਨ ਨਿਰਮਲ, ਕਰ ਕਿਰਪਾ ਆਪਣੇ ਕਰ ਲੀਤਾ, ਸਿਮਰ ਸਿਮਰ ਨਾਨਕ ਸੁਖ ਪਾਇਆ।

ਰਾਜ ਨਾਮ ਧਨ ਮੋਰੈ, ਕੋਟ ਰਾਜ ਨਾਮ ਧਨ ਮੇਰੈ, ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ, ਆਠ ਪੈਰ ਰਸਨਾ ਗੁਣ ਗਾਵੇ, ਜਸ ਪੂਰਿਆ ਗਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

와, 으르.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾਰੇ। ਕਹਿੰਦੇ ਅਗਰ ਤੂੰ ਮਾਲਕ ਨੂੰ ਮਿਲਣਾ ਚਾਹੁੰਦਾ ਤੇ ਗੁਰਬਾਣੀ ਨੂੰ ਪੁੱਛ, ਉਹੀ ਗੁਰੂ ਹੈ, ਹੋਰ ਕੋਈ ਗੁਰੂ ਨਹੀਂ, ਦੇਹਧਾਰੀ ਗੁਰੂ ਨਹੀਂ, ਕੋਈ ਬੰਦਾ ਗੁਰੂ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕਿਹਦੇ ਲੜ ਲਾਇਆ, ਗੁਰਬਾਣੀ ਦੇ ਲੜ ਲਾਇਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਉਹੀ ਗੁਰੂ ਹੈ। ਲੇਕਿਨ ਸਿਰਫ ਪੜ੍ਹਨਾ ਨਹੀਂ, ਮਹਾਰਾਜ ਕਹਿੰਦੇ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ। ਪੜ੍ਹਨਾ ਕਾਹਦੇ ਵਾਸਤੇ ਸੀ ਕਿ ਪੜ੍ਹ ਕੇ ਸੁਣਨਾ ਸੀ ਤੇ ਸੁਣ ਕੇ ਮੰਨਣਾ ਸੀ, ਉਹ ਕਰਨਾ ਸੀ, ਆਪਣੇ ਜੀਵਨ ਜਾਚ ਦੇ ਵਿੱਚ ਸ਼ਾਮਿਲ ਕਰਨਾ ਸੀ। ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ, ਪੜ੍ਹਨਾ ਜ਼ਰੂਰੀ, ਸੁਣਨਾ ਜ਼ਰੂਰੀ। ਐਸੇ ਪਿੱਛੇ ਕੀਰਤਨ ਦੀ ਪ੍ਰਥਾ ਗੁਰੂ ਘਰ ਦੇ ਵਿੱਚ ਕਿ ਸੁਣੀਏ, ਸਾਡੇ ਅੰਦਰ ਜਾਵੇ। ਲੇਕਿਨ ਅੰਦਰ ਤੇ ਤਾਂ ਹੀ ਜਾਏਗਾ ਨਾ ਕਿ ਜੋ ਮਹਾਰਾਜ ਕਹਿ ਰਹੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾਰੇ। ਫਿਰ ਅੰਦਰ ਹੀ ਚਾਨਣਾ ਹੋਏਗਾ, ਅੰਦਰ ਹੀ ਗੁਰੂ ਦੇ ਦਰਸ਼ਨ ਹੋਣਗੇ। ਬਾਹਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਦੇ ਸਤਿਗੁਰੂ ਦੇ ਨਾਲ ਸਾਡਾ ਮਿਲਾਪ ਕਰਾਉਣਗੇ। ਉਹਦੇ ਵਾਸਤੇ ਚਾਰ ਪਦਾਰਥ, ਦੁਨੀਆਂ 'ਚ ਕਿਵੇਂ ਜੀਣਾ, ਹਾਊ ਸ਼ੁੱਡ ਬੀ ਆਰ ਲਾਈਫ ਸਟਾਈਲ, ਜੀਵਨ ਜਾਚ ਸਾਡੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿਹੜੀਆਂ ਚੀਜ਼ਾਂ ਆਪਾਂ ਕਰਨੀਆਂ, ਕਿਹੜੀਆਂ ਨਹੀਂ। ਐਂਡ ਮਹਾਰਾਜ ਐਕਸਪਲੇਨਸ ਅਸ ਬਿਊਟੀਫੁਲੀ, ਹੀ ਟੈਲਸ ਅਸ ਸੋ ਅਮੇਜ਼ਿੰਗਲੀ। ਕਹਿੰਦੇ ਤੇ ਪੜ੍ਹਦੇ ਵੀ ਹਾਂ ਸੁਖਮਨੀ ਸਾਹਿਬ 'ਚ, ਸਾਰੇ ਪੜ੍ਹਦੇ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਕਹਿੰਦੇ ਚਾਰ ਪਦਾਰਥਾਂ ਦੀ ਗੇਮ ਹੈ, ਸਿਰਫ ਚਾਰ ਚੀਜ਼ਾਂ। ਕਹਿੰਦੇ ਉਹ ਚਾਰ ਚੀਜ਼ਾਂ ਕਿਹੜੀਆਂ ਨੇ, ਅਰਥ ਧਰਮ ਕਾਮ ਮੋਖ ਕਾ ਦਾਤਾ, ਉਹ ਦਿੰਦਾ ਹੈ, ਦਾਤਾ ਇਜ਼ ਵਾਹਿਗੁਰੂ ਦ ਡਿਵਾਈਨ, ਹੀ ਇਜ਼ ਗਿਵਿੰਗ ਅਸ ਦ ਫੋਰ ਗਿਫਟਸ, ਫੋਰ ਬੂਨਸ, ਅਰਥ ਧਰਮ ਕਾਮ ਤੇ ਮੋਖ। ਹਰ ਤਿੰਨਾਂ ਗੁਣਾਂ ਦੇ ਵਿੱਚੋਂ ਇੱਕ ਇੱਕ ਚੀਜ਼ ਮਿਲਦੀ ਹੈ। ਰਜੋ ਗੁਣ ਦੇ ਵਿੱਚੋਂ ਅਰਥ, ਅਰਥਚਾਰਾ ਕੀ ਹੁੰਦਾ ਗੁਰੂ ਪਿਆਰਿਓ, ਜਿਹੜਾ ਅਸੀਂ ਕੰਮ ਕਾਰ ਕਰਦੇ ਹਾਂ, ਕਿਰਤ ਦੀ ਕਮਾਈ। ਧਰਮ ਦੀ ਕਿਰਤ ਕਰਨੀ, ਲੇਕਿਨ ਮਹਾਰਾਜ ਕਹਿੰਦੇ ਅਰਥ ਧਰਮ, ਧਰਮ ਦੀ ਕਿਰਤ ਕਰਨੀ ਹੈ। ਧਰਮ ਸੱਤੋ ਗੁਣ ਚ ਹੈ। ਧਰਮ ਕੀ ਹੈ ਜੀ? ਧਰਮ ਇਜ਼ ਨੋਟ ਰਿਲੀਜਨ, ਧਰਮ ਕੋਈ ਰਿਲੀਜਨ ਨਹੀਂ ਹੈ। ਵੈਸੇ ਤੇ ਗੱਲ ਲੰਬੀ ਹੋ ਜਾਏਗੀ, ਲੇਕਿਨ ਛੋਟੀ ਜੀ ਆਪਾਂ ਖਤਮ ਕਰੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਕੋਈ ਆਇਆ ਸੀ, ਜਦੋਂ ਮਹਾਰਾਜ ਨੇ ਉਹਨਾਂ ਨੂੰ ਪਤਾ ਲੱਗਿਆ ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਜਦੋਂ ਉਹਨਾਂ ਨੇ ਕੰਪੋਜ਼ ਕੀਤੀ ਗੁਰੂ ਸਾਹਿਬ ਨੇ, ਤੇ ਉਹਨਾਂ ਕੋਲ ਕੋਈ ਆਇਆ, ਕਹਿੰਦੇ ਕਿਹੜਾ ਧਰਮ ਹੈ ਜੀ ਤੁਹਾਡਾ? ਤੇ ਗੁਰੂ ਸਾਹਿਬ ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਜੀ 'ਚ ਦੱਸਿਆ, ਸਰਬ ਧਰਮ ਮੈਂ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗੁਰੂ ਨੂੰ ਯਾਦ ਰੱਖ ਕੇ ਕੋਈ ਵੀ ਆਪਾਂ ਕਰਮ ਕਰਾਂਗੇ ਉਹ ਨਿਰਮਲ ਹੋ ਜਾਏਗਾ, ਉਹੀ ਧਰਮ ਹੈ ਸਾਡਾ। ਸੋ ਕਿਰਤ ਵੀ ਕਰਨੀ ਤੇ ਧਰਮ ਦੀ ਕਿਰਤ ਕਰਨੀ, ਅਰਥਚਾਰਾ ਵੀ ਇਕੱਠਾ ਕਰਨਾ ਤੇ ਧਰਮ ਦਾ ਕਰਨਾ। ਏਦਾਂ ਨਹੀਂ ਕਿ ਆਪਾਂ ਠੱਗੀਆਂ ਮਾਰੀਏ, ਦੈਟ ਵੀ ਡੂ ਫਰੋਡੋਲੈਂਟ ਪ੍ਰੈਕਟਿਸਿਸ, ਨਾ, ਧਰਮ ਦੀ ਕਿਰਤ ਕਰਨੀ। ਕਹਿੰਦੇ ਅਰਥਚਾਰਾ ਧਰਮ ਵੀ ਸਮਝ ਗਏ। ਫਿਰ ਮਹਾਰਾਜ ਕਹਿੰਦੇ ਕਾਮ, ਕਾਮ ਲੋਕੀ ਕਈ ਵਾਰੀ ਸਿੰਪਲ ਕਰ ਦਿੰਦੇ ਹਾਂ ਆਪਾਂ। ਦੇਖੋ ਉਹ ਸਿੰਪਲ ਬੜੀ ਥਾਵਾਂ ਤੇ ਮਹਾਰਾਜ ਨੇ ਦੱਸਿਆ, ਜਿਹਨੂੰ ਅਸੀਂ ਲਸਟ ਕਹਿੰਦੇ ਹਾਂ, ਸੈਕਸ਼ੁਅਲ ਡਿਜ਼ਾਇਰ ਕਹਿੰਦੇ ਹਾਂ, ਕਾਮੀ ਭਾਵਨਾ ਕਹਿੰਦੇ ਹਾਂ। ਲੇਕਿਨ ਜਿਹੜੀ ਦਾਤ ਮਹਾਰਾਜ ਨੇ ਕਾਮ ਦੇ ਦਿੱਤੀ ਹੈ ਉਹ ਡਿਫਰੈਂਟ ਹੈ, ਸਿਰਫ ਉਹਦੇ ਵਿੱਚ ਇਹ ਚੀਜ਼ ਨਹੀਂ ਆਉਂਦੀ। ਉਹ ਡੈਫੀਨੇਸ਼ਨ ਨੂੰ ਖੋਲ੍ਹਣ ਵਾਸਤੇ ਭਗਤ ਧੰਨਾ ਜੀ ਨੇ ਬੜਾ ਸੋਹਣਾ ਸਾਨੂੰ ਸਮਝਾਇਆ ਹੈ। ਕਹਿੰਦੇ ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆ ਛਾਦਨ ਨੀਕਾ, ਅਨਾਜ ਮੰਗੂ ਸਤ ਸੀਕਾ, ਗਊ ਭੈਂਸ ਮੰਗੂ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੀ। ਇਹ ਕਾਮਨਾ ਵੈ, ਇਹ ਚੀਜ਼ਾਂ ਨੇ। ਇਹਦੇ 'ਚ ਕਿਹੜੀ ਕਿਹੜੀ ਚੀਜ਼ ਆ ਜਾਂਦੀ ਉੱਤੋਂ ਉੱਤੋਂ ਤੁਸੀਂ ਸਮਝ ਲਓ, ਤੁਸੀਂ ਸਾਰੇ ਸਿਆਣੇ ਹੋ, ਸਿੰਪਲ ਪੰਜਾਬੀ ਹੈ। ਅਤੇ ਮਹਾਰਾਜ ਕਹਿੰਦੇ ਇਹਦੇ 'ਚ ਕੀ ਕਰਦਾ, ਦਾਲ ਸੀਧਾ, ਦਾਲ ਅਤੇ ਆਟਾ ਚਾਹੀਦਾ, ਨਾਲ ਘਿਓ ਵੀ ਚਾਹੀਦਾ, ਕਹਿੰਦੇ ਆਹ ਵੀ ਚਾਹੀਦਾ ਮੈਨੂੰ, ਇਹ ਸਭ ਕਾਮਨਾ ਵੈ। ਹਮਰਾ ਖੁਸ਼ੀ ਕਰੈ ਨਿਤ ਜੀਓ, ਕਿਉਂਕਿ ਭੁੱਖੇ ਪੇਟ ਭਗਤ ਨਾ ਭੁੱਖੇ ਭਗਤ ਨਾ ਕੀਜੈ।
ਕਹਿੰਦੇ ਭੁੱਖੇ ਭਗਤੀ ਜਿਹੜੀ ਭੁੱਖੇ ਨਹੀਂ ਹੋ ਸਕਦੀ, ਇਹ ਚੀਜ਼ਾਂ ਚਾਹੀਦੀਆਂ ਸਾਨੂੰ ਖਾਣ ਪੀਣ। ਐਸੇ ਵਿੱਚ ਗੁਰੂ ਘਰ ਦੇ ਵਿੱਚ ਲੰਗਰ ਵੀ ਹੁੰਦਾ ਜੀ। ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ, ਪਨੀਆਂ ਮਤਲਬ ਪੈਨ ਨੂੰ, ਕੋਈ ਕੋਈ ਚੱਪਲ, ਕੋਈ ਬੂਟ ਵੀ ਚਾਹੀਦਾ, ਸਾਨੂੰ ਅਨਾਜ ਵੀ ਚਾਹੀਦਾ। ਉੱਤੋਂ ਤੋਂ ਆਪਾਂ ਗੱਲ ਕਰੀਏ ਗਊਂ ਭੈਂਸ, ਦੁੱਧ ਵਾਸਤੇ ਗਊਂ ਜਾਂ ਭੈਂਸ ਵੀ ਚਾਹੀਦੀ ਹੈ। ਉਸ ਜ਼ਮਾਨੇ ਦੇ ਵਿੱਚ ਖੇਤੀਬਾੜੀ ਵੀ ਜਿਹੜੀ ਹੈ ਡੰਗਰਾਂ ਦੇ ਨਾਲ ਹੁੰਦੀ ਸੀ, ਹਾਂਜੀ, ਉਦੋਂ ਟਰੈਕਟਰ ਨਹੀਂ ਸੀ, ਅਤੇ ਅੱਜ ਦੀ ਡੇਟ 'ਚ ਟਰੈਕਟਰ ਲਾ ਲਓ। ਇੱਕ ਤਾਜਨ ਤੁਰੀ ਚੰਗੇਰੀ, ਤੁਰੀ ਕਹਿੰਦੇ ਆ ਜੀ ਘੋੜੀ ਨੂੰ, ਜਿੱਦਾਂ ਆਪਾਂ ਕਾਰਾਂ ਖਰੀਦਦੇ ਹਾਂ। ਘਰ ਕੀ ਗੀਹਣ ਚੰਗੀ, ਵੋਟੀ ਵੀ ਚਾਹੀਦੀ ਹੈ, ਮਤਲਬ ਮਰਿਆਦਾ ਦੇ ਵਿੱਚ ਸਾਰਾ ਕੁਛ ਕਰਨਾ ਹੈ, ਧਰਮ ਦੀ ਮਰਿਆਦਾ ਦੇ ਵਿੱਚ। ਜਨ ਧੰਨਾ ਲੇਵੈ ਮੰਗੀ, ਇਹ ਸਾਰਾ ਕੁਛ ਮਰਿਆਦਾ ਦੇ ਵਿੱਚ। ਉਹਨੂੰ ਕਾਮ ਪਦਾਰਥ ਕਹਿੰਦੇ ਆ ਜੀ। ਫਿਰ ਆ ਜਾਂਦਾ ਵੈ ਮੋਖ ਪਦਾਰਥ, ਜਦੋਂ ਅਸੀਂ ਮਰਿਆਦਾ ਦੇ ਵਿੱਚ ਇਨ ਦਾ ਰੂਲਸ ਇਨ ਦਾ ਡਿਸਿਪਲਿਨ ਅਸੀਂ ਸਾਰਾ ਕੁਛ ਕਰਦੇ ਹਾਂ। ਅਤੇ ਮਹਾਰਾਜ ਸਾਨੂੰ ਜਿਸ ਤਰ੍ਹਾਂ ਸਮਝਾਉਂਦੇ ਆ ਕਿ ਚਾਰ ਪਦਾਰਥ ਸਾਨੂੰ ਮਿਲਦੇ ਕਿਵੇਂ ਹੈ, ਅਤੇ ਮਹਾਰਾਜ ਕਹਿੰਦੇ ਆ ਧਰਮ ਅਰਥ ਧਰਮ ਕਾਮ ਮੋਖ ਕਾ ਦਾਤਾ। ਕਹਿੰਦਾ ਇਹ ਜਿਹੜੇ ਦਾਤਾ ਵੈ, ਇਹ ਕਿਸ ਤਰ੍ਹਾਂ ਜਿਹੜੀਆਂ ਦਾਤਾਂ ਗੀਆਂ, ਦਾਤਾ ਕਿਵੇਂ ਦਿੰਦਾ। ਪੂਰੀ ਪਈ ਸਿਮਰ ਸਿਮਰ ਬਿਦਾਤਾ, ਜਦੋਂ ਅਸੀਂ ਸਿਮਰਨ ਕਰਾਂਗੇ ਮਾਲਕ ਨੂੰ ਯਾਦ ਕਰਾਂਗੇ, ਉਹਨੇ ਚਾਰ ਚੀਜ਼ਾਂ ਸਾਡੇ ਝੋਲੀ ਦੇ ਵਿੱਚ ਪਾ ਦੇਣੀ ਹੈ। ਜਦੋਂ ਇਹ ਪੈ ਗਈਆਂ ਤਿੰਨ ਚੀਜ਼ਾਂ ਅਤੇ ਤਿੰਨਾਂ ਗੁਣਾਂ 'ਚੋਂ ਮਿਲ ਗਈ, ਚੌਥਾ ਪਦਾਰਥ ਜਿਹੜਾ ਉਹ ਮੋਖ ਪਦਾਰਥ ਹੈ, ਜਿਹਨੂੰ ਅਸੀਂ ਮੋਕਸ਼ ਵੀ ਕਹਿੰਦੇ ਹਾਂ, ਲਿਬਰੇਸ਼ਨ ਵੀ ਕਹਿੰਦੇ ਹਾਂ। ਹੁਣ ਉਹਦੇ ਵਿੱਚ ਵੀ ਕਨਫਿਊਜ਼ਨ ਕਈ ਲੋਕਾਂ ਨੂੰ ਪੈ ਜਾਂਦੀ ਹੈ, ਕਿਉਂਕਿ ਮੁਸਲਮਾਨਾਂ ਵਾਸਤੇ ਮੋਖ ਕੁਛ ਹੋਰ ਹੈ, ਹਿੰਦੂਆਂ ਵਾਸਤੇ ਮੋਖ ਕੁਛ ਹੋਰ ਹੈ, ਈਸਾਈਆਂ ਵਾਸਤੇ ਕੁਛ ਹੋਰ ਹੈ। ਯੂ ਰਿਮੈਂਬਰ ਗੁਰੂ ਸਾਹਿਬ ਹੈਜ਼ ਰੀਡਿਫਾਈਂਡ ਐਵਰੀਥਿੰਗ ਇਨ ਗੁਰਬਾਣੀ, ਰੀਡਿਫਾਈਂਡ। ਅਤੇ ਮਹਾਰਾਜ ਕੀ ਕਹਿੰਦੇ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਕਹਿੰਦੇ ਤੇਰੇ ਨਾਮ ਦੀ ਪ੍ਰੀਤ, ਤੇਰੇ ਪਿਆਰ ਦੀ ਪ੍ਰੀਤ, ਪਿਆਰ ਚਾਹੀਦਾ ਤੇਰਾ, ਤੇਰੇ ਚਰਨਾਂ ਦੀ ਪ੍ਰੀਤ ਐਜ਼ ਇਨ ਨਾਮ, ਜਿਹੜਾ ਓਂਗ ਹੈ, ਜਿਹੜਾ ਹੁਕਮ ਹੈ, ਮੈਂ ਤੇਰੇ ਹੁਕਮ 'ਚ ਰਵਾਂ। ਪਹਿਲਾ ਹੁਕਮ ਸਾਨੂੰ ਕੀ ਹੈ ਕਿ ਇਹ ਜਿਹੜੇ ਸਾਡੇ ਅੰਦਰ, ਵੇਖੋ ਇਹ ਤਮੋਗੁਣ ਦੇ ਵਿੱਚ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਦਵੈਤ ਨਫ਼ਰਤ, ਇਹ ਸਾਰਾ ਕੁਛ ਇਹਦੇ ਤੋਂ ਪਿੱਛਾ ਸਾਡਾ ਛੁੱਟ ਜਾਵੇ। ਇਹ ਜਿਹੜੇ ਫੁਰਨੇ 'ਚ ਚੱਲਦੇ ਹੈ ਸਾਡੇ ਮਨ ਦੇ ਵਿੱਚ, ਆਲ ਦੀਸ ਥੋਟਸ ਵਿਚ ਆਰ ਗੋਇੰਗ ਔਨ, ਵੀ ਸ਼ੁੱਡ ਗੈਟ ਰਿੱਡ ਆਫ ਦਿਸ ਈਗੋ। ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਅਸੀਂ ਮਾਲਕ ਦੇ ਹੁਕਮ ਤੇ, ਡਿਵਾਈਨ ਵਿਲ, ਦੈਟ ਨਾਮ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਚਾਰ ਚੀਜ਼ਾਂ ਤੇ ਉਹਨੇ ਦਿੱਤੀਆਂ, ਦਾਤਾਵਾਂ ਦਿੱਤੀਆਂ, ਲੇਕਿਨ ਇਹ ਦਾਤਾਵਾਂ ਮਿਲਣੀਆਂ ਉਹਨੂੰ ਹੈ ਜਿਹੜਾ ਆਪਣੀ ਹੋਮੇ ਨੂੰ ਛੱਡ ਦੇਗਾ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ। ਤੇ ਜਿੱਥੇ ਹੋਮੇ ਹੈਗੀ ਆ ਉੱਥੇ ਨਾਮ ਨਹੀਂ ਮਿਲਣਾ, ਵਿਲ ਨਾਟ ਨੋ ਡਿਵਾਈਨ ਵਿਲ, ਦ ਡਿਵਾਈਨ ਨਾਮ, ਉਹ ਨਹੀਂ ਮਿਲਣਾ। ਹੋਮੇ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾ ਬਸੇ ਇੱਕ ਥਾਂ। ਤੇ ਜਦੋਂ ਅਸੀਂ ਮਾਲਕ ਦੀ ਸਿਫਤ ਸਲਾਹ ਦੇ ਵਿੱਚ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਸਿਫਤ ਸਲਾਹ ਦੇ ਵਿੱਚ ਮਾਲਕ ਦੀ ਜਦੋਂ ਅਸੀਂ ਰਵਾਂਗੇ, ਧਰਮ ਦੀ ਕਿਰਤ ਕਰਾਂਗੇ, ਚਾਰ ਪਦਾਰਥਾਂ ਦੇ ਵਿੱਚ ਹੀ ਰਵਾਂਗੇ, ਇਹ ਨਹੀਂ ਕਿ ਅਰਥਚਾਰਾ ਇਕੱਠਾ ਕਰਦੇ ਕਰਦੇ, ਕੰਮ ਕਰਦੇ ਕਰਦੇ ਆਪਾਂ ਚਿੰਤਾ ਦਵੈਤ ਨਫ਼ਰਤ ਦੇ ਵਿੱਚ ਵੀ ਚਲੇ ਜਾਈਏ, ਫਿਰ ਨਹੀਂ ਮਿਲਣਾ, ਫਿਰ ਸਾਨੂੰ ਪ੍ਰੋਬਲਮ ਆਉਣੀ ਕੰਮ ਦੇ ਵਿੱਚ ਵੀ, ਰੋਗ ਲੱਗਣੇ ਵੱਖੋ ਵੱਖਰੇ। ਇਸ ਪਿੱਛੇ ਮਹਾਰਾਜ ਕਹਿੰਦੇ ਧਰਮ ਦੀ ਕਿਰਤ ਕਰਨੀ, ਮਾਲਕ ਨੂੰ ਯਾਦ ਕਰਕੇ ਸਿਮਰ ਸਿਮਰ ਹਰ ਕਾਰਨ ਕਰਨਾ, ਕੋਈ ਵੀ ਕਰਨਾ ਕੁਛ ਵੀ ਕਰਨਾ ਨਾਲ ਮਾਲਕ ਨੂੰ ਯਾਦ ਰੱਖਣਾ, ਉਹੀ ਧਰਮ ਹੈ। ਸਭ ਦੇ ਵਿੱਚ ਮਾਲਕ ਨੂੰ ਵੇਖਣਾ, ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਜਦੋਂ ਅਸੀਂ ਇਹ ਕਮਾਵਾਂਗੇ ਸਿਮਰਨ ਕਰਕੇ ਆਪਣਾ ਹਿਰਦੇ ਦੇ ਵਿੱਚ, ਸਾਡੇ ਮਨ ਜਦੋਂ ਵਸ ਜਾਏਗਾ, ਤੇ ਮਹਾਰਾਜ ਕਹਿੰਦੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾਰੇ, ਤੇ ਮਾਲਕ ਦੇ ਸਾਨੂੰ ਅੰਦਰੋਂ ਚਾਨਣਾ ਵੀ ਹੋਏਗਾ, ਦਰਸ਼ਨ ਵੀ ਹੋਣਗੇ। ਲੇਕਿਨ ਪਹਿਲਾ ਸਟੈਪ
अपने फुरनिया नू काम दे क्रोध दे लोभ दे मोह दे हंकार दे फुरनिया नू खत्म करना। उदे वास्ते महाराज कहिंदे आई पंथी सगल जमाती मन जीतै जग जीत। मन नू अपने कंट्रोल च लैना उदी किरपा दे नाल संगत च आ के एक पंथ ते तुर के सत संगत मिले सो तरिया गुर प्रसाद परम पद पाया सूके कासट हरिया। सुके भी हरे हो जांदे। आओ जी आपां भी कोशिश करिए गाविए सुनिए मन रखिए पाओ। गाउणा ते कन्नां नाल सुनना ते प्यार होना बहुत जरूरी। हुण असीं गाइए भी सुनीए भी ते प्यार ना करिए नफरत करिए ते मन दे विच शब्द गुरु दा आना नहीं गुरु दी कृपा नहीं करनी मन सहज नहीं जाना। मन साडा सहज विच जाना चाहिए। माइंड शुड गो इन पीस। आओ जी कोशिश करिए वाह कहना सुनना गुरु कहना सुनना। थोड़ा जहा विच पॉज है क्यों असी सुनना हुंदा जो असी बोल रहे हैं।

ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਰ ਬਖਸ਼ਿਸ਼ ਕਿਰਪਾ ਸਦਕਾ ਸੇਵਕ ਪਰਿਵਾਰਾਂ ਦੇ ਬੱਚਿਆਂ ਦਾ ਸੁਭਾਗ ਜੁੜੀਦਾ ਸ਼ੁਭ ਅਨੰਦਕਾਰ ਗੁਰੂ ਮਹਾਰਾਜ ਦੇ ਇਸ ਵਿੱਚ ਪ੍ਰਾਰੰਭ ਹੋਣ ਜਾ ਰਿਹਾ ਹੈ। ਹੁਣ ਬੇਨਤੀ ਹੈ ਦੋਨਾਂ ਬੱਚਿਆਂ ਨੂੰ ਸੁਭਾਗ ਜੋੜੀ ਨੂੰ ਉਹ ਖੜ੍ਹੇ ਹੋ ਜਾਣ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ। ਅਨੰਦਕਾਰ ਦੀ ਪ੍ਰਮਤਾ ਦੀ ਅਰਦਾਸ ਵਾਸਤੇ ਆਪ ਜੀ ਖੜ੍ਹੇ ਹੋ ਜਾਓ, ਸ਼ਾਮਿਲ ਹੋਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੱਖ ਖੁਸ਼ੀਆਂ ਪਾਤਸ਼ਾਹਿਆ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੁਖ ਹੋਟਲ ਗੁਰਸੇਵੀਐ ਐਨ ਸੁ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੇ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ, ਬੱਚੇ ਦਾ ਪੱਲਾ ਬੱਚੇ ਦੇ ਹੱਥ 'ਚ ਫੜਾਉਣ ਬੱਚੀ ਦੇ ਪਿਤਾ ਜੀ।

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਰ ਬਖਸ਼ ਕਿਰਪਾ ਸਤਿਕਾਰ ਸੁਭਾਗ ਜੋੜੀ ਦਾ ਸ਼ੁਭ ਆਨੰਦ ਕਾਲ ਗੁਰੂ ਮਹਾਰਾਜ ਦੀ ਹਜ਼ੂਰ ਚ ਪ੍ਰਾਰੰਭ ਹੈ ਜੀ। ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਚਾਰ ਲਾਵਾਂ ਦਾ ਪਾਠ ਭਾਈ ਸਾਹਿਬ ਜੀ ਕਰਨਗੇ, ਨਾਲ ਹੀ ਦਾਸਰੀ ਦਾ ਜੱਥਾ ਗਾਇਨ ਕਰੇਗਾ। ਹਰ ਲਾਵਾਂ ਦਾ ਪਾਠ ਸੁਭਾਗ ਜੋੜਨੇ ਸਰਵਣ ਕਰਕੇ ਗੁਰੂ ਮਹਾਰਾਜ ਮੱਥਾ ਟੇਕਦਿਆਂ ਗੁਰੂ ਮਹਾਰਾਜ ਨੂੰ ਸੱਜੇ ਬੰਨੇ ਰੱਖਦਿਆਂ ਹੋਇਆਂ ਪਰਿਕਰਮਾ ਕਰਨੀਆਂ ਹਨ। ਆਪ ਜੀ ਨੇ ਸੰਗਤ ਨੇ ਇਸੇ ਤਰ੍ਹਾਂ ਪਿਆਸ ਕਾ ਸਹਿਤ ਬੈਠੇ ਰਹਿਣਾ ਹੈ। ਕੈਮਰੇ ਵਾਲੇ ਨੂੰ ਵੀਰਾਂ ਹੈ ਭੱਜਣ ਦੀ ਕੋਸ਼ਿਸ਼ ਨਾ ਕਰਨ, ਆਰਾਮ ਨਾਲ ਫੋਟੋਆਂ ਲੈਣ, ਨਾ ਹੀ ਪਿੱਠ ਕਰਨ ਗੁਰੂ ਮਹਾਰਾਜ ਜੀ ਵੱਲ। ਆਓ ਜੀ, ਭਾਈ ਸਾਹਿਬ ਜੀ ਪਾਠ ਪ੍ਰਾਰੰਭ ਕਰਨਗੇ, ਦਾਸੀ ਜੱਥਾ ਗਾਇਨ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਚੌਥਾ।

ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨ ਦੇ ਆਵੇ ਧਾਈ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰ ਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਮਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸਮਰਥਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਆਪ ਜੀ ਨੇ ਮਹਾਨ ਬਖਸ਼ਿਸ਼ਾਂ ਰਹਿਮਤਾਂ ਬਖਸ਼ਿਸ਼ ਕੀਤੀਆਂ ਗੁਰਸਿੱਖ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ਿਸ਼ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਕਾ ਗੁਰਚੇਤਨ ਸਿੰਘ ਸਪੁੱਤਰ ਸਰਦਾਰ ਦਿਲਬਾਗ ਸਿੰਘ ਜੀ ਸਰਦਾਰਨੀ ਵਰਿੰਦਰਪਾਲ ਕੌਰ ਬੱਚੀ ਜਸਵਨੀਤ ਕੌਰ ਸਪੁੱਤਰੀ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰਨੀ ਰਾਜਵਿੰਦਰ ਕੌਰ ਦੋਹਾਂ ਪਰਿਵਾਰਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਸਤਿਗੁਰੂ ਜੀ ਰਹਿਮਤ ਕਰਨੀ ਸੁਭਾਗ ਜੋੜੀ ਦੇ ਸੱਤੇ ਰਹਿਮਤਾਂ ਪ੍ਰਿਆਥ ਰੱਖਣਾ ਦੀਰਗਾਰ ਜਾਂ ਮਾਤਾ ਪਿਤਾ ਦੇ ਆਗਿਆਕਾਰ ਮਨ ਨੀਵਾਂ ਮਤ ਉੱਚੀ ਗੁਰਸਿੱਖੀ ਜੀਵਨ ਆਪਸੀ ਪਰਸਪਰ ਪਿਆਰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪਾਵਨ ਹਜ਼ੂਰੀ ਅੰਦਰ ਚਾਰ ਲਾਵਾਂ ਦੇ ਪਾਠ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰਵਾਦ ਕਾਟ ਭੁੱਲ ਚੁੱਕ ਮਾਫ਼ ਕਰਨੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਦੋਹਾਂ ਪਰਿਵਾਰਾਂ ਵੱਲੋਂ ਸ਼ੁਭ ਆਨੰਦ ਕਾਰ ਦੀ ਖੁਸ਼ੀ ਅੰਦਰ ਗੁਰੂ ਘਰ ਲਈ ਬੇਅੰਤ ਸੇਵਾ ਹੋਈ ਹੈ ਅਤੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਰੁਮਾਲੇ ਹਾਜ਼ਰ ਹੋਏ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ ਕਿਰਤ ਕਮਾਈਆਂ 'ਚ ਬਰਕਤਾਂ ਕਾਰੋਬਾਰਾਂ 'ਚ ਵਾਧੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਨਾਮ ਬਾਣੀ ਨਾਲ ਪਿਆਰ ਗੁਰਸਿੱਖੀ ਜੀਵਨ ਦੀ ਬਖਸ਼ਿਸ਼ ਕਰਨੀ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਬਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਉ ਚਾਹੈ, ਰਾਜ ਕਰੀਗਾ ਖਾਲਸਾ, ਖੁਆਰ ਹੋਈ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਮ ਦੇ।

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰੂ ਨਦਰ ਕਰੀ ਨਿਮਖ ਏਕ ਹਰ ਨਾਮ ਦੀ ਮੀਰਾ ਮਨ ਤਨ ਸ਼ੀਤਲ ਹੋਈ ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੀ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਸਤਨਾਮ ਸ੍ਰੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੂਟ ਆਨੰਦ ਰਾਜ ਸੁਖ ਭੋਗਵੈ

ਕੇਲ ਵਿਖ ਨਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ

ਜਾਕਟ ਮੈਂ ਪਾਈ ਨਹੀਂ।

ਭਾਵ ਨਹੀਂ ਲਈ ਕਹੀ ਆ। ਬਾਰ ਬਾਰ ਖਿੰਨ ਖਿੰਨ ਪਲ ਕਹੀਏ ਹਰ ਪਾਰ ਨਾ ਭਾਵੇ ਪਰੇ ਪਰਈਆ। ਸਾਸਤ ਬੇਦਾ ਪੁਰਾਣ ਪੁਕਾਰੇ ਧਰਮ ਕਰੋ ਖਟ ਕਰਮ ਦ੍ਰਿੜਈਆ। ਮਨਮੁਖ ਪਾਖੰਡ ਪਰਮ ਵਿਗੁਤੇ ਲੋਭ ਲਹਿਰ ਨਵ ਭਾਰ ਬੁੜਈਆ।

ਮਤ ਤਤ ਕਢਈਆ ਲਾਲਜ ਵੇ ਹਰ ਨਾਮ ਪ੍ਰਗਾਸਿਆ ਭਾਂਡੇ ਭਾਉ ਪਵੇ ਤਿਤਈਆ ਦਾਸਨ ਦਾਸ ਦਾਸ ਹੋਏ ਰਹੀਏ ਜੋ ਜਨ ਰਾਮ ਭਗਤ ਨਿਜ ਪਈਆ।

ਗੁਰ ਸ਼ਬਦ ਨਿਹ ਚਲ ਸਦਾ ਸੱਚ ਸਮਾਏ, ਤਿਥੀ ਵਾਰ ਤਾਂ ਜਾ ਸੱਚ ਰਾਤੇ, ਬਿਨ ਨਾਵੈ ਸਭ ਭਰਮੇ ਕਾਚੇ, ਮਨ ਮੁਖ ਮਰੇ ਮਰ ਵਿਗਤੀ ਜਾਏ, ਇਕ ਨ ਚੇਤ ਦੂਜੇ ਲੋ ਭਾਏ ਅਚੇਤ।

ਦੀਪ ਪਤਨ ਪਤੰਗ, ਜਿਉਂ ਚੋਰ ਹਿਰਤਨ ਸੰਗ, ਮੈਂ ਗਲਹਿ ਕਾ ਮੈਂ ਬੰਦ, ਜਿਉਂ ਗ੍ਰਸਤ ਦਿਖਈ ਧੰਦ, ਜਿਉਂ ਜੁਆਰ ਵਿਨਸ ਨਾ ਜਾਏ, ਹਰਿ ਨਾਨਕ ਇਹ ਮਨ ਲਾਏ, ਕਰੰਕ ਨਾਦੇ ਨੇਹੋ, ਚਾਤਰਕ ਚਾਹਤ ਮੇਹੋ, ਜਨ ਜੀਵਨਾ ਸਤਸੰਗ, ਗੋਬਿੰਦ ਭਜਨਾ ਰੰਗ, ਰਸਨਾ ਬਖਾਨੇ ਨਾਮ, ਨਾਨਕ ਦਰਸ਼ਨ ਦਾਨ, ਗੁਣ ਗਾਏ ਸੁਨਖ ਲਿਖਦੇ, ਸੋ ਸਰਬ ਫਲ ਹਰ ਲੇ, ਕੂਲ ਸਮੂਹ ਗੁਰ ਕਰ ਤੋ ਧਾਰ, ਸੰਸਾਰ ਉਤਰ ਸਪਾਰ, ਹਰ ਚਰਨ ਬੋਹੇ ਤਾਹੇ, ਮਿਲ ਸਾਧ ਸੰਗ ਜਸ ਗਾਹੇ, ਹਰ ਪੈਜ ਰੱਖੇ ਮੁਰਾਰ, ਹਰ ਨਾਨਕ ਸਰਨ ਦੁਆਰ। ਬਲਾਵਲ ਮਹੱਲਾ ਪਹਿਲਾ, ਥਿੱਤੀ ਘਰ ਦਸਵਾਂ ਜਤ, ਇੱਕੇ ਓਂਕਾਰ ਸਤਿਗੁਰ ਪ੍ਰਸਾਦ, ਏਕਮ ਏਕ ਓਂਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ, ਅਗਮਾ ਗੁਚ ਰੂਪ ਨਾ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ, ਜੋ ਦੇਖੇ ਦੇਖ ਦਿਖਾਵੇ, ਤਿਸ ਕੋ ਬਲ ਜਾਈ, ਗੁਰਪ੍ਰਸਾਦ ਪਰਮ ਪਦ ਪਾਈ, ਕਿਆ ਜਪ ਜਪੋ ਬਿਨ ਜਗਦੀਸੈ, ਗੁਰ ਕੇ ਸ਼ਬਦ ਮਹਿਲ ਘਰ ਦੀਸੈ, ਰਹਾ ਦੂਜੇ ਭਾਏ ਲੱਗੇ ਪਛਤਾਣੇ, ਜਮ ਦਰਬਾ ਦੇ ਆਵਣ ਜਾਣੇ, ਕਿਆ ਲੈ ਆਵੇ ਕਿਆ ਲੈ ਜਾਹੇ, ਸਿਰ ਜਮ ਕਾਲ ਸੇ ਝੋਟਾ ਖਾਹੇ, ਗੁਰਬਿਨ ਸ਼ਬਦ ਨ ਛੁਟਸ ਕੋਏ, ਪਾਖੰਡ ਕੀਨੇ ਮੁਕਤ ਨਾ ਹੋਏ, ਆਪ ਸੱਚ ਕੀ ਆਚਰ ਕਰ।

ਅਗਣਤ ਨਾਵੈ ਜਿਨ ਸਾਜੀ ਸੋ ਕੀਮਤ ਪਾਵੈ ਕੀਮਤ ਪਾਏ ਰਹਿਆ ਭਰਪੂਰ ਕਿਸ ਨੇੜੈ ਕਿਸ ਆਖਾਂ ਦੂਰ ਚੌਥ ਪਾਏ ਚਾਰੇ ਵੇਦਾਂ ਖਾਣੀ ਚਾਰੇ ਬਾਣੀ ਪੀਦਾ ਅਸ ਪੂਜਾ ਖਟਕੀ ਤੀਰਥ ਉਪਾਏ ਤੀਨ ਉਪਾਏ ਸੋ ਬੂਜੇ ਜਿਸ ਆਪ ਬਜਾਏ ਤੀਨ ਸਮਾਵੇ ਚੌਥੇ ਵਾਸਾ ਪ੍ਰਣਵਤ ਨਾਨਕ ਤਾਕੇ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪ ਗੋਚਰ ਪੁਰਖ ਨਿਰਾਲਾ ਇੱਕ ਭਰਮ ਭੁਖੇ ਮੋਹ ਪਿਆਸੇ ਇੱਕ ਰਸ ਚਾਕ ਸਬਦ ਤਿਰਤਾਸੇ ਇੱਕ ਰੰਗ ਰਾਤੇ ਇੱਕ ਮਰ ਧੂਰ ਇੱਕ ਦਰ ਘਰ ਸਾਚੇ ਦੇਖ ਦੂਰ ਝੂਠੇ ਕੋ ਨਾਹੀ ਪਤ ਨਾਉ ਕਬੂ ਨ ਸੁੱਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਏ ਛੇਰੀ ਭਰ ਮੈਂ ਮੁਕਤ ਨਾ ਹੋਏ ਤਾਂ ਛੁੱਟੇ ਜਾ ਖਸਮ ਛਡਾਏ ਗੁਰਮਤਿ ਮੇਲੇ ਭਗਤ ਰੜਾਏ ਖਸਮੀ ਖਟ ਦਰਸ਼ਨ ਪ੍ਰਭ ਸਾਜੇ ਆਨੰਦ ਸ਼ਬਦ ਨਿਰਾਲਾ ਬਾਜੇ ਜੋ ਪ੍ਰਭਾਵੇ ਤਾਂ ਮਹਿਲ ਬੁਲਾਵੇ ਸਬਦੇ ਭੇਦੇ ਤੋਂ ਪਤ ਪਾਵੇ ਕਰ ਕਰ ਵੀ ਸੁਖਪੈ ਖਲ ਜਾ ਜਲ ਜਾਹੇ ਜਾਵੇ ਸਾਚੇ ਸਾਚੇ ਸਾਚ ਸਮਾਵੇ ਸਪਤਮੀ ਸਤ ਸੰਤੋਖ ਸਰੀਰ ਸਤ ਸੰਬੰਧ ਭਰੇ ਨਿਰਮਲ ਰੀਰ ਮਜਨਸ਼ੀਲ ਸੱਚ ਹਿਰਦੇ ਵਿਚਾਰ ਗੁਰ ਕੇ ਸ਼ਬਦ ਪਾਵੇ ਸਭ ਪਾਰ ਮਨ ਸਾਚਾ ਮੁਖ ਸਾਚਾ ਸੱਚ ਪਾਏ ਸੱਚ ਨਿਸ਼ਾਣੇ ਠਾਕ ਨਾ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੇ ਸੱਚ ਨੇ ਕੇਵਲ ਕਰਮ ਰਾਧੇ ਪਾਉਣ ਪਾਣੀ ਅਗਨੀ ਬਿਸਰਾਉ ਤਹੀ ਨਿਰੰਜਨ ਸੱਚ ਨਾਉ ਤਹਿ ਤਿਸ ਮਹਿ ਮਨੁਆ ਰਹਿਆ ਲਿਵ ਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨੌ ਨੌਮੀ ਨਵੇ ਨਾਥ ਨਵ ਖੰਡਾ ਘਟ ਘਟ ਨਾਥ ਮਹਾਂ ਬਲਵੰਡਾ ਆਈ ਪੂਤਾ ਹੈ ਜਗ ਸਾਰਾ ਪ੍ਰਭਾ ਦੇ ਸਾਧ ਰਖਵਾਰਾ ਆਦਿ ਜਗਾਦੀ ਹੈ ਪੀ ਹੋਗ ਉਹ ਪਰੰਪਰ ਕਰਨੇ

0: ਦੁਖਣ ਸਭ ਕੋ ਚਲੈ।
1: ਸੰਤ ਕੇ ਦੁਖਣ ਤੇ ਸਭ ਜਾਏ,
0: ਸੰਤ ਕੇ ਦੁਖਣ ਨੀਚ ਨਜਾਏ।
1: ਸੰਤ ਦੁਖੀ ਕਾ ਥਾਉ ਕੋ ਨਾਹੇ,
0: ਨਾਨਕ ਸੰਤ ਭਾਵੇ ਤਾਂ ਓਏ ਵੀ ਗਤ ਪਾਏ।
1: ਸੰਤ ਕਾ ਨਿੰਦਕ ਮਾ ਅਤਾਈ,
0: ਸੰਤ ਕਾ ਨਿੰਦਕ ਟਿਕਣ ਨਾ ਪਾਈ।
1: ਸੰਤ ਕਾ

0: ਸੰਤ ਕਾ ਦੁਖੀ ਅਧ ਬੀਤ
1: ਟੂਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
0: ਸੰਤ ਕੇ ਦੁਖੀ ਕੋ ਉਦਿਆਂ ਪਰਮਾਈਏ
1: ਸੰਤ ਕਾ ਦੁਖੀ ਉਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜਿਉਂ ਸਾਸ ਬਿਨਾ ਮਿਰਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ
1: ਆਪਣ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਆਪਣਾ

0: ਸਤਿਗੁਰ ਸਿੱਖ ਹਲਤ ਪਲਤ ਸਵਾਰੇ,
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ,
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੈਂ ਸਹੇ,
0: ਆਪ

Thank you.

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨਾਂ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਅਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਾਨਾਰਿਆਂ ਨਾਲ ਚਰਵਾਏ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ ਦੇਗ ਤੇਗ ਫਤਿਹ ਬਿਰਦ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਰਦਾਸ ਬੇਨਤੀ ਹੈ ਆਪ ਜੀ ਦੀਆਂ ਰਹਿਮਤਾਂ ਸਦਕਾ ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਸੰਬੰਧ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਸਤਿਗੁਰੂ ਚੌਪਾ ਜੀ ਕੇ ਪਾਠ ਉਪਰੰਤ ਸ਼ਬਦ ਕੀਰਤਨ ਹੋਏ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਅੰਮ੍ਰਿਤਮਈ ਬਾਣੀ ਦਾ ਪਹਾਉ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਿਛਾਵਣਾ ਸਰਬੱਤ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਅੱਜ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ ਗੁਰਸਿੱਖ ਪਰਿਵਾਰਾਂ ਵੱਲੋਂ ਹੋਈ ਦਰ ਕਰਦੇ ਸੇਵਕ ਭਾਈ ਲਖਵਿੰਦਰ ਸਿੰਘ ਜੀ ਬੀਬੀ ਜੀ ਨਰਿੰਦਰ ਕੌਰ ਵੱਲੋਂ ਆਪਣੇ ਬੇਟੇ ਤਰਨਦੀਪ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਸਭੂ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਪਦੇ ਚਰਨਾਂ ਦਾ ਓਟ ਆਸਰਾ ਲਿਆ ਸਤਿਗੁਰੂ ਦੀ ਰਹਿਮਤ ਕਰਨੀ ਸੀਸ ਤੇ ਰਹਿਮਤਾਂ ਭਰੇ ਹੱਥ ਰੱਖਣਾ ਦੇਹ ਅਰੋਗਤਾ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਸਭੂ ਪਰਿਵਾਰ ਨੂੰ ਦਰੋਂ ਕਰੋ ਨਾਮਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਆਪਦੇ ਦਰ ਕਰਦੇ ਸੇਵਕ ਕਾਕਾ ਚਰਨਜੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਵਾਸਤੇ ਅਤੇ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਮਿਹਰ ਕਰਨੀ ਬੱਚੇ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਅੰਗ ਸੰਗ ਸਹਾਈ ਹੋਣਾ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਜੀ ਅਟਵਾਲ ਸਮੂਹ ਪਰਿਵਾਰ ਵੱਲੋਂ ਸਰਦਾਰ ਰਾਜਵਿੰਦਰ ਸਿੰਘ ਅਟਵਾਲ ਜੀ ਦੀ ਮਿੱਠੀ ਪਿਆਰੀ ਸਲਾਨਾ ਯਾਦ ਮਨਾਉਂਦਿਆਂ ਹੋਇਆਂ ਸੇਵਕਾਂ ਵੱਲੋਂ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਕਰਵਾਏ ਸਤਿਗੁਰੂ ਜੀ ਰਹਿਮਤ ਕਰਨੀ ਵਿਛੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਦਰੋਂ ਕਰੋ ਨਾਮ ਦਾਨ ਸਿੱਖੀ ਸਿਦਕ ਭਰੋਸਾ ਦਾਨ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ ਅੰਗ ਸੰਗ ਸਹਾਈ ਹੋਣਾ ਸੇਵਕਾਂ ਦੀ ਕਾਲ ਥਾਂ ਪਾਉਣੀ ਅੰਗ ਸੰਗ ਸਹਾਈ ਹੋਣਾ ਆਪ ਜੀ ਦਰ ਕਰਦੇ ਸੇਵਕ ਸਰਦਾਰ ਨਛੱਤਰ ਸਿੰਘ ਜੀ ਸਿੱਧੂ ਸਮੂਹ ਪਰਿਵਾਰ ਵੱਲੋਂ ਸੁਰਿੰਦਰ ਕੌਰ ਸਿੱਧੂ ਦੀ ਯਾਦ ਵਿੱਚ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਸਤਿਗੁਰੂ ਜੀ ਮਿਹਰ ਕਰਨੀ ਵਿੱਚ ਆਤਮਾ ਨੂੰ ਸਦੀਵੀ ਕਾਲ ਵਾਸਤੇ
ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ, ਅੰਗ ਸੰਗ ਸਹਾਈ ਹੋਣਾ, ਸਭੂ ਪਰਿਵਾਰ ਦੇ ਦਰੋਂ ਕਰੋ ਨਾਮਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਅੰਗ ਸੰਗ ਸਹਾਈ ਹੋਣਾ। ਦਰ ਘਰ ਦੇ ਸੇਵਕ ਬੀਬੀ ਜੀ ਕੁਲਜੀਤ ਕੌਰ, ਸਪੁੱਤਰੀ ਸਰਦਾਰ ਸੁਰਿੰਦਰ ਸਿੰਘ ਜੀ ਵੱਲੋਂ ਪਰਿਵਾਰ ਦੀ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਨੇ। ਸਤਿਗੁਰੂ ਜੀ ਮਿਹਰ ਕਰਨੀ, ਸਮੂਹ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ ਸਿੱਖੀ ਸਿਦਕ ਭਰੋਸਾ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਵਾਸਤੇ ਸੁੰਦਰ ਰੁਮਾਲੇ ਹਾਜ਼ਰ ਹੋਏ, ਅੰਗੀਕਾਰ ਕਰਨੇ। ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਟੱਕਣੇ, ਦਰੋਂ ਕਰੋ ਨਾਮ ਦਾਨ ਸਿੱਖੀ ਸਿਦਕ ਭਰੋਸਾ ਦਾਨ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਅੰਗ ਸੰਗ ਸਹਾਈ ਹੋਣਾ। ਕੜਾ ਪ੍ਰਸ਼ਾਦ ਦੀ ਦੇਗ ਧਰਤੀ ਹਾਜ਼ਰ ਹੈ, ਪ੍ਰਵਾਨ ਹੋਈ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮਿਲੋ, ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ ਤਬੇ ਚਲਾਇਉ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਉ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ ਖੁਆਰ, ਹੋਈ ਸਭ ਮਿਲੇਂਗੀ ਬਚੀ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੀ ਸੋ ਉਤਰੀ, ਜੋ ਸ਼ਰਧਾ ਕਰ ਸੀਮ ਦੇ ਗੁਰੂ ਪਾਰ ਉਤਾਰਨ।

ਚਿਆ ਕਰੀ ਗੁਰੂ ਕਲਗੀਤ ਹਰ ਜਗਦੀਸ਼ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੋ ਕਿਛ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤੱਪੈ ਭੀਤਰ ਬਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਲਿਖੈ ਕਥੈ ਨਾ ਛੁੱਟੀਐ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੀ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੂਲ ਬੁਲਾਵੈ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੀ ਹਰ ਆਪੀ ਝਗਰ ਚੁਕਾਵੈ ਹਰ ਆਪੀ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋ ਗੁਰੂ ਸਾਰੀ ਸਾਧ ਸਿੰਘ ਜੀਓ, ਵਡਭਾਗੀ ਜਨ ਹੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਕੇ ਅਤੇ ਸ਼ਰਵਣ ਕਰਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਸ਼ਿਕਾਰਥ ਕਰ ਰਹੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸਾ ਦਾਨ, ਸਰਬੱਤ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ। ਸੋ ਆਓ ਹੁਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਸੋ ਇਸੇ ਸੰਬੰਧ ਦੇ ਵਿੱਚ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਨ, ਜਿਨ੍ਹਾਂ ਦੀ ਹੁਣ ਸੰਪੂਰਨਤਾ ਹੋਣੀ ਹੈ। ਸੋ ਚਾਹ ਪਾਣੀ ਦੇ ਲੰਗਰ ਛੱਕ ਕੇ ਆਪ ਜੀ ਨੇ ਪਿਆਰ ਸਤਿਕਾਰ ਸਹਿਤ ਫਿਰ ਗੁਰੂ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਬੇਨਤੀ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਭ ਆਏ ਮੰਨਿਐ ਸਤਿਗੁਰ ਪਰਮ ਵਿਚਾਰੀ, ਜਿਤ ਮਿਲਿਆ ਤਿਸ ਨਾ ਭੁੱਖ ਸਭ ਜਾਏ। ਹਉ ਸਦਾ ਸਦਾ ਬਲਿਹਾਰੀ ਗੁਰ ਆਪੋ ਨੇ, ਜੋ ਪ੍ਰਭ ਸੱਚਾ ਦੇ ਮਿਲਾਏ। ਨਾਨਕ ਕਰਮ ਪਾਇਆ ਤਿੰਨ ਸੱਚਾ, ਜੋ ਗੁਰ ਚਰਨੀ ਲੱਗੇ ਆਏ। ਜਿਨ ਪਿਰਿਆ ਸਿਓ ਨੇਹੋ, ਸੇ ਸੱਜਣ ਮੈਂ ਨਾਲ। ਅੰਤਰ ਬਾਹਰ ਹਉ ਫਿਰਾਂ, ਪੇ ਹਿਰਦੇ ਰਖਾ ਸੰਭਾਲ।

ਹਾਰੇ ਬਿਖ ਮਾਇਆ ਤਨ ਸੰਚ ਮਰਹਿ ਅੰਤ ਹੋਏ ਸਭ ਛਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨਾ ਪਵੈ ਦਰਗਾਹ ਹੋਏ ਖੁਆਰ

ਮਿਲ ਮਿਲਾਏ। ਗੁਰਪੂਰੇ ਹਰਨਾਮ ਦਿੜਾਇਆ, ਵਿੱਚ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦੇਖਾਇਆ। ਹਮੇ ਮਾਰੇ ਕਲਿਵ ਲਾਗੇ, ਅੰਤਰ ਨਾ ਵਸਾਇਆ, ਗੁਰਮਤੀ ਜਮ ਜੋਹੇ ਨਾ ਸਕਾਇ, ਸਚੈ ਨਾ ਸਮਾਇਆ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਇ ਲਾਇਆ, ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ ਖਿੰਨ ਮਰ ਜਾਇਆ। ਮਨ ਅੰਤਰ ਹੋਮੈ ਰੋਗ ਭਰਮ ਭੁਲੈ, ਹੋਮੈ ਸਵਾਗਤ ਦੁਰਜਨਾ, ਨਾਨਕ ਰੋਗ ਗਵਾਏ, ਮਿਰ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਏ, ਦਿਨ ਸਰਾਤ ਹਰ ਰਤੀ, ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲੱਭੈ, ਸਭ ਦੇਖਿਆ ਜਗਤ ਮੈਂ ਟੋਲੇ।

जय जुगचारे आरजा होर दसुनी होए नवा खंडा विच जानिए नाल चल सब कोए।

ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵਏ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ।

ਪੜਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ

ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹਿ ਨਾਨਕ ਸੁਣਹੋ ਸੰਤ ਹੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੌਲੀ ਪਾਈ।

ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ

ਸਭ ਤੁਧ ਉਪਾਏ ਇੱਕ ਵੇਖ ਪਰਸਣ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਹਿ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ।

ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕ ਸਿਉ ਲਿਵਲਾ।

ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜਹੋ ਤੱਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨਦਿਨ

ਮਨਹੋ ਕਿਉਂ ਵਿਸਾਰੀਐ ਏ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾਉ ਆਪ

ਪਈਆ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ,

ਆਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾ

ਆਏ ਪਿਆਸ ਨਾ ਜਾਏ ਹੋਰ ਤਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ।

ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।

ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿਤ ਲਾਇਆ, ਇਹ ਨਿਤ ਰਹੋ ਮੇਰੇ ਉਹ, ਹਰ ਤੁਮ ਮਹਿ ਜੋਤ ਧਰੀ,

ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਏ ਇਹ ਸਰਵਣ ਹੋ ਮੇਰੇ।

ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚੈ ਕਰ ਗਾਵਹੋ, ਗਾਵਹੋ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹੇ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ

ਸੰਘਵਾਦੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਾਉਣ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੇ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ।

ਮੁਰੀਦਾਂ ਮੁਰੀਦਾਂ ਹੱਟੀਆਂ ਜੱਪੀਆਂ ਤੱਪੀਆਂ ਸਿਦਕਵਾਨਾ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇਵਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੀ ਚੜੀ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇਵਲ ਜੀ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇਵਲ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਮਨਿਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਜ ਦੇਗ ਦੇਗ ਫਤਿਹ ਬਿਰਧ ਕੀ ਪੈ ਰਹੀ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ